0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਜੀ ਆਇਆਂ ਨੂੰ ਲੜੀ ਹੇਠ ਮੁਲਾਕਾਤ ਕਰਾਂਗੇ। ਪੰਜਾਬੀ ਵਿਦਵਾਨ ਡਾਕਟਰ ਮਨਜੀਤ ਸਿੰਘ ਹੋਰਾਂ ਨਾਲ, ਇਹਨਾਂ ਨਾਲ ਗੱਲਬਾਤ ਕਰਨਗੇ ਬਲਵਿੰਦਰ ਸਿੰਘ ਬਰਾੜ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਲੋਕ ਗੀਤ। ਦੋਸਤੋ, ਸਾਫ਼ ਸਫਾਈ ਬਾਰੇ ਇੱਕ ਕਥਨ ਇਹ ਹੈ ਕਿ ਅਸੀਂ ਸਮਾਜ ਸੱਭਿਆਚਾਰਕ ਪ੍ਰਾਣੀ ਵਜੋਂ ਜੇਕਰ ਕੁਝ ਹਾਸਲ ਕੀਤਾ ਹੈ ਤਾਂ ਉਹ ਇਹ ਹੈ ਕਿ ਅਸੀਂ ਗੰਦਗੀ ਤੋਂ ਇੱਕ ਦੂਰੀ ਬਣਾਈਏ। ਮਨੁੱਖ ਜਿਵੇਂ ਜਿਵੇਂ ਸਿਆਣਾ ਹੋਇਆ, ਨਾਲ ਹੀ ਉਸਦੀਆਂ ਸੰਵੇਦਨਾਵਾਂ ਦਾ ਵਿਕਾਸ ਸੂਖਮ ਹੁੰਦਾ ਗਿਆ। ਉਸਨੇ ਗੰਦਗੀ ਤੋਂ ਨੱਕ ਵੱਟਿਆ, ਇਸੇ ਕਰਕੇ ਅੱਖਾਂ ਨੂੰ ਵੀ ਗੰਦਗੀ ਚੁਭਦੀ ਏ। ਅਸੀਂ ਇਹ ਵੀ ਮਹਿਸੂਸ ਕੀਤਾ ਏ ਕਿ ਗੰਦਗੀ ਦਾ ਸਿੱਧਾ ਰਿਸ਼ਤਾ ਬਿਮਾਰੀਆਂ ਨਾਲ ਹੀ। ਸਵੱਛ ਭਾਰਤ ਅਤੇ ਆਯੁਸ਼ਮਾਨ ਭਾਰਤ ਨੂੰ ਮਿਸ਼ਨ ਤੌਰ 'ਤੇ ਲਿਆ ਗਿਆ ਏ। ਸਹੀ ਅਰਥਾਂ ਵਿੱਚ ਇਹ ਦੋਵੇਂ ਪੱਖ ਆਪਸ ਵਿੱਚ ਜੁੜਦੇ ਵੀ ਨੇ ਅਤੇ ਮਨੁੱਖੀ ਜ਼ਿੰਦਗੀ ਦੀ ਖੁਸ਼ਹਾਲੀ ਲਈ ਇੰਨੇ ਅਹਿਮ ਨੇ ਕਿ ਇਹ ਮਸ਼ੀਨਰੀ ਭਾਵਨਾ ਦੀ ਮੰਗ ਕਰਦੇ ਨੇ, ਭਾਵ ਤਨਦੇਹੀ ਨਾਲ ਸੇਵਾ ਭਾਵ ਨਾਲ ਸਮਰਪਿਤ ਹੋ ਕੇ ਕੰਮ ਵਿੱਚ ਲੱਗ ਜਾਣਾ। ਇਹ ਕੇਵਲ ਨਸੀਹਤ ਨਹੀਂ ਸਗੋਂ ਅੱਜ ਦੀ ਲੋੜ ਏ। ਮਿੱਤਰੋ, ਆਲੇ ਦੁਆਲੇ ਅਤੇ ਤਨ ਦੀ ਸਫਾਈ ਦੇ ਨਾਲ ਨਾਲ ਮਨ ਦੀ ਸਫਾਈ ਵੀ ਲਾਜ਼ਮੀ ਏ। ਮਨ ਦੀ ਸਫਾਈ ਲਈ ਸਭ ਤੋਂ ਕਾਰਗਰ ਸਾਧਨ ਸਾਹਿਤ ਤੇ ਕਲਾਮਾਂ ਹੁੰਦੀਆਂ ਨੇ। ਪੰਜਾਬੀ ਸਾਹਿਤ ਅਤੇ ਇਸ ਨਾਲ ਜੁੜੇ ਮਸਲਿਆਂ ਬਾਰੇ ਚਰਚਾ ਕਰਨ ਲਈ ਜੀ ਆਇਆਂ ਨੂੰ ਲੜੀ ਹੇਠ ਸਾਡੇ ਨਾਲ ਜੁੜੇ ਨੇ ਡਾਕਟਰ ਮਨਜੀਤ ਸਿੰਘ। ਇਹਨਾਂ ਨਾਲ ਗੱਲਬਾਤ ਕਰਨਗੇ ਬਲਵਿੰਦਰ ਸਿੰਘ ਬਰਾੜ।
1: ਜੀ ਆਇਆਂ ਨੂੰ ਪ੍ਰੋਗਰਾਮ ਵਿੱਚ ਅੱਜ ਸਾਡੇ ਮਹਿਮਾਨ ਨੇ ਪ੍ਰੋਫੈਸਰ ਡਾਕਟਰ ਮਨਜੀਤ ਸਿੰਘ। ਡਾਕਟਰ ਮਨਜੀਤ ਸਿੰਘ ਜੋ ਕਿ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਨਾਲ ਬਹੁਤ ਲੰਬੇ ਅਰਸੇ ਤੋਂ ਜੁੜੇ ਹੋਏ ਨੇ। ਇਹਨਾਂ ਨੇ ਪੰਜਾਬੀ ਸਾਹਿਤ ਦੀ ਅਤੇ ਪੰਜਾਬੀ ਭਾਸ਼ਾ ਦੀ ਬਹੁਤ ਸੇਵਾ ਕੀਤੀ ਹੈ। ਡਾਕਟਰ ਮਨਜੀਤ ਸਿੰਘ ਜੋ ਕਿ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੇ ਵਿੱਚ ਲਗਾਤਾਰ ਦੋ ਟਰਮ ਦੇ ਲਈ, ਮਤਲਬ 6 ਸਾਲ ਪੰਜਾਬੀ ਵਿਭਾਗ ਦੇ ਮੁਖੀ ਰਹੇ ਨੇ, 2009 ਤੋਂ ਲੈ ਕੇ 2015 ਤੱਕ। ਔਰ ਡਾਕਟਰ ਮਨਜੀਤ ਸਿੰਘ ਇੱਕ ਉੱਘੇ ਆਲੋਚਕ ਔਰ ਉੱਘੇ ਵਿਦਵਾਨ ਨੇ ਪੰਜਾਬੀ ਭਾਸ਼ਾ ਦੇ, ਔਰ ਇਹਨਾਂ ਨੇ ਅੱਜ ਤੱਕ ਲਗਭਗ 50 ਪੁਸਤਕਾਂ ਲਿਖੀਆਂ ਨੇ, ਜਿਨ੍ਹਾਂ ਵਿੱਚ ਸਾਹਿਤ ਆਲੋਚਨਾ ਦੀਆਂ ਪੁਸਤਕਾਂ ਨੇ, ਅਨੁਵਾਦ ਦੀਆਂ ਪੁਸਤਕਾਂ ਨੇ, ਇਸ ਤੋਂ ਇਲਾਵਾ ਇਹਨਾਂ ਨੇ ਟੈਕਸਟ ਬੁੱਕਾਂ ਵੀ ਲਿਖੀਆਂ ਨੇ। ਡਾਕਟਰ ਮਨਜੀਤ ਸਿੰਘ ਇਹ ਸਾਰੀ ਉਮਰ ਪੰਜਾਬੀ ਸਾਹਿਤ ਦੀ ਸੇਵਾ ਦੇ ਵਿੱਚ ਲੱਗੇ ਰਹੇ ਨੇ, ਜਦੋਂ ਕਿ 2018 ਦੇ ਵਿੱਚ ਇਹ ਦਿੱਲੀ ਯੂਨੀਵਰਸਿਟੀ ਤੋਂ ਰਿਟਾਇਰ ਹੋਣ ਤੋਂ ਬਾਅਦ ਅੱਜ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਨੇ। ਬਹੁਤ ਸਾਰੀਆਂ ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਨੇ, ਸਮਾਜ ਸੇਵਾ ਵੀ ਕਰਦੇ ਨੇ। ਇਹਨਾਂ ਨੇ ਪੰਜਾਬੀ ਸਾਹਿਤ ਨੂੰ, ਨਵੇਂ ਲੇਖਕਾਂ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ, ਨਵੇਂ ਲੇਖਕਾਂ ਨੂੰ ਹੱਲਾਸ਼ੇਰੀ ਦਿੱਤੀ ਹੈ। ਅਤੇ ਅੱਜ ਅਸੀਂ ਡਾਕਟਰ ਮਨਜੀਤ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ, ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੀਆਂ ਜੋ ਪ੍ਰਾਪਤੀਆਂ ਨੇ ਉਹਨਾਂ ਬਾਰੇ। ਤਾਂ ਡਾਕਟਰ ਮਨਜੀਤ ਸਿੰਘ ਜੀ ਨੂੰ ਸਭ ਤੋਂ ਪਹਿਲਾਂ ਮੈਂ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਹਾਂ, ਉਹਨਾਂ ਦਾ ਸਵਾਗਤ ਕਰਦਾ ਹਾਂ। ਤਾਂ ਸਭ ਤੋਂ ਪਹਿਲਾਂ ਡਾਕਟਰ ਮਨਜੀਤ ਸਿੰਘ ਜੀ, ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਤੁਹਾਨੂੰ ਬਹੁਤ ਸਾਲ ਹੋ ਗਏ ਤੁਸੀਂ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਹੋ, ਆਪਣੀ ਰਿਟਾਇਰਮੈਂਟ ਤੋਂ ਬਾਅਦ ਵੀ ਅੱਜ ਵੀ ਪੂਰੀ ਤਰ੍ਹਾਂ ਸਰਗਰਮ ਹੋ ਸਾਹਿਤ ਦੇ ਖੇਤਰ ਦੇ ਵਿੱਚ, ਸਾਹਿਤਕ ਸੰਸਥਾਵਾਂ ਨਾਲ ਜੁੜੇ ਹੋਏ ਹੋ। ਪਰ ਇੱਥੋਂ ਤੱਕ ਦਾ ਇਹ ਜਿਹੜਾ ਲੰਬਾ ਸਫ਼ਰ ਹੈ, ਇਸ ਸਫ਼ਰ ਦੀ ਜਦੋਂ ਸ਼ੁਰੂਆਤ ਹੁੰਦੀ ਹੈ, ਉਸ ਸ਼ੁਰੂਆਤ ਦੀ ਗੱਲ ਕਰਦੇ ਹੋਏ ਸਭ ਤੋਂ ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਬਚਪਨ ਬਾਰੇ, ਤੁਹਾਡੇ ਜਨਮ ਬਾਰੇ, ਕਿ ਤੁਹਾਡਾ ਬਚਪਨ ਕਿੱਥੇ ਬੀਤਿਆ, ਕਿਵੇਂ ਬੀਤਿਆ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ।
2: ਬਲਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੈਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਇਹ ਮੌਕਾ ਦਿੱਤਾ ਹੈ। ਜਿੱਥੋਂ ਤੱਕ ਮੇਰਾ ਜੀਵਨ ਹੈ, ਸਾਰੀ ਉਮਰ ਸੰਘਰਸ਼ ਦੇ ਵਿੱਚ ਬੀਤਿਆ। ਮੇਰਾ ਜਨਮ ਉੱਤਰ ਪ੍ਰਦੇਸ਼ ਦੇ ਵਿੱਚ, ਖਾਸ ਕਰਕੇ ਕਾਨਪੁਰ ਦੇ ਜਿਹੜਾ ਡਿਸਟ੍ਰਿਕਟ ਹੈ, ਜ਼ਿਲ੍ਹਾ ਹੈ, ਉਸ ਦੇ ਵਿੱਚ ਹੋਇਆ ਸੀ, 18 ਫਰਵਰੀ 1953 ਵਿੱਚ। ਅਤੇ 5 ਕੁ ਸਾਲ ਦਾ ਸੀ ਮੈਂ ਜਦੋਂ ਅਸੀਂ ਦਿੱਲੀ ਦੇ ਵਿੱਚ ਆ ਗਏ। ਦਿੱਲੀ ਦੀ ਪੱਛਮੀ ਦਿੱਲੀ ਦੇ ਵਿੱਚ ਅਸੀਂ ਰਹਿਣ ਬਸੇਰਾ ਕੀਤਾ, ਔਰ ਉੱਥੇ ਨੇੜੇ ਹੀ ਇੱਕ ਸਕੂਲ ਸੀਗਾ, ਸੁਖੋ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਘਰ ਦੇ ਨੇੜੇ ਸੀਗਾ। ਉਸ ਸਕੂਲ ਦੇ ਵਿੱਚ ਮੈਂ ਵਿੱਦਿਆ ਹਾਸਲ ਕੀਤੀ। ਉਦੋਂ 11ਵੀਂ ਹੁੰਦੀ ਸੀ, 1ਪਹਿਲੀ ਤੋਂ ਲੈ ਕੇ 11ਵੀਂ ਤੱਕ ਮੈਂ ਉੱਥੇ ਹੀ ਪੜ੍ਹਿਆ। ਉਸ ਤੋਂ ਬਾਅਦ ਫਿਰ ਮੈਂ ਦਿਆਲ ਸਿੰਘ ਈਵਨਿੰਗ ਕਾਲਜ ਹੁੰਦਾ ਸੀ ਲੋਧੀ ਰੋਡ, ਅੱਜ ਕੱਲ੍ਹ ਉਹ ਦਿਆਲ ਸਿੰਘ ਮਾਰਨਿੰਗ ਕਾਲਜ ਬਣ ਗਿਆ, ਉੱਥੇ ਮੈਂ BA ਕੀਤੀ। ਸਾਡੇ ਅੰਗਰੇਜ਼ੀ

0: ਬਹੁਤ ਵੱਡੇ ਵਿਦਵਾਨ ਸਨ ਪੰਜਾਬੀ ਦੇ, ਪ੍ਰੋਫੈਸਰ ਕਿਸ਼ਨ ਸਿੰਘ, ਉਹ ਸਾਡੇ ਅੰਗਰੇਜ਼ੀ ਦੇ ਪ੍ਰੋਫੈਸਰ ਹੋਇਆ ਕਰਦੇ ਸਨ। ਡਾਕਟਰ ਚਰਨ ਸਿੰਘ ਸੋਪਤੀ ਸਾਡੇ ਪੰਜਾਬੀ ਦੇ ਪ੍ਰੋਫੈਸਰ ਹੋਇਆ ਕਰਦੇ ਸਨ। ਅਤੇ ਉਸ ਤੋਂ ਬਾਅਦ ਫਿਰ ਮੈਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਚਲਾ ਗਿਆ, ਉੱਥੇ ਜਾ ਕੇ MA ਕੀਤੀ, PhD ਕੀਤੀ। ਅਤੇ ਦੇਸ਼ ਬੰਧੂ ਕਾਲਜ ਦੇ ਵਿੱਚ ਕਾਲਕਾ ਜੀ ਵਿਖੇ ਮੈਂ ਲੈਕਚਰ ਲੱਗ ਗਿਆ, ਉਸ ਤੋਂ ਬਾਅਦ ਦੇਵਨਗਰ ਕਾਲਜ ਦੇ ਵਿੱਚ ਲੱਗਿਆ, ਅਤੇ ਫਿਰ 2003 ਦੇ ਵਿੱਚ ਮੈਂ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਆ ਗਿਆ, ਅਤੇ ਉੱਥੇ ਰਹਿ ਕੇ ਵੀ ਬਹੁਤ ਸਾਰੀਆਂ ਸੇਵਾਵਾਂ ਕੀਤੀਆਂ।
1: ਡਾਕਟਰ ਮਨਜੀਤ ਸਿੰਘ ਜੀ, ਤੁਸੀਂ ਆਪਣੇ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਆਪਣੇ ਬਚਪਨ ਤੋਂ ਲੈ ਕੇ ਜਨਮ ਤੋਂ ਲੈ ਕੇ ਆਪਣੀ ਜੋ ਵਿੱਦਿਅਕ ਯਾਤਰਾ ਜਿਹੜੀ ਕੀਤੀ ਉਹਦਾ ਤੁਸੀਂ ਵਰਣਨ ਕੀਤਾ। ਅਤੇ ਮੈਂ ਸਕੂਲ ਦੀ ਗੱਲ ਕਰਨਾ ਚਾਹਾਂਗਾ, ਕਿਉਂਕਿ ਤੁਸੀਂ ਕਿਹਾ ਕਿ ਦਿੱਲੀ ਦੇ ਵਿੱਚ ਤੁਸੀਂ ਆਪਣੀ ਜਿਹੜੀ ਸਕੂਲ ਦੀ ਸਿੱਖਿਆ ਲਈ, ਉਸ ਤੋਂ ਬਾਅਦ ਕਾਲਜ ਦੀ ਸਿੱਖਿਆ ਵੀ ਇੱਥੇ, ਅਤੇ ਸਕੂਲ ਨਾਲ ਸੰਬੰਧਿਤ ਕੋਈ ਤੁਹਾਨੂੰ ਬਚਪਨ ਦੀ ਕੋਈ ਘਟਨਾ, ਕੋਈ ਯਾਦਾਂ, ਕਿਉਂਕਿ ਹਰ ਆਦਮੀ ਦੀ ਜ਼ਿੰਦਗੀ ਦੇ ਵਿੱਚ ਜੋ ਬਚਪਨ ਹੈ ਨਾ, ਉਹ ਬਹੁਤ ਸੁਨਹਿਰਾ ਸਮਾਂ ਹੁੰਦਾ ਅਤੇ ਉਹ ਕਦੇ ਵੀ ਨਹੀਂ ਭੁੱਲਦਾ, ਅਤੇ ਸਾਡੇ ਨਾਲ ਕੋਈ ਇਸ ਤਰ੍ਹਾਂ ਦੀ ਯਾਦ ਬਚਪਨ ਦੀ ਸਾਂਝੀ ਕਰੋ।
0: ਉਂਝ ਤਾਂ ਬਹੁਤ ਸਾਰੀਆਂ ਯਾਦਾਂ ਨੇ ਜਿਹੜੀਆਂ ਸ਼ੇਅਰ ਕੀਤੀਆਂ ਜਾ ਸਕਦੀਆਂ ਨੇ, ਜਿਹਨਾਂ ਬਾਰੇ ਚਰਚਾ ਕੀਤੀ ਜਾ ਸਕਦੀ ਹੈ, ਪਰ ਇੱਕ ਯਾਦ ਜਿਹੜੀ ਹੈ ਉਹ ਅਪੁੱਲ ਹੈ। ਸਾਡੇ ਮਾਸਟਰ ਅਜੀਤ ਸਿੰਘ ਹੋਇਆ ਕਰਦੇ ਸੀਗੇ, ਅਤੇ ਉਦੋਂ ਅਸੀਂ 6ਵੀਂ ਦੇ ਵਿੱਚ ਪੜ੍ਹਦੇ ਸੀਗੇ, ਅਤੇ ਤਾਂ ਜਾ ਕੇ ਅੰਗਰੇਜ਼ੀ ਸਿੱਖਦੇ ਸੀਗੇ, ਅਤੇ ਜੀਤ ਦੀ ਨਿਬ ਨਾਲ ਲਿਖਿਆ ਜਾਂਦਾ ਸੀਗਾ। ਅਤੇ ਮਾਸਟਰ ਅਜੀਤ ਸਿੰਘ ਸਾਡੇ 90 ਪੈਸੇ ਫੀਸ ਹੁੰਦੀ ਸੀ, ਅਤੇ ਉਹ ਕਦੇ ਵੀ ਫੀਸ ਉਗਰਾਉਂਦੇ ਨਹੀਂ ਸੀਗੇ, ਉਹ ਟੇਬਲ 'ਤੇ ਰੱਖ ਦਿੰਦੇ ਸੀਗੇ। ਜਿਹੜਾ ਬੱਚਾ ਆਉਂਦਾ ਸੀਗਾ ਉਹ 90 ਪੈਸੇ ਰੱਖ ਕੇ, ਰੁਪਇਆ ਰੱਖ ਕੇ, ਅਤੇ 10 ਪੈਸੇ ਲੈ ਜਾਂਦਾ ਸੀਗਾ। ਅਤੇ ਉਹ ਸਾਡਾ ਇੱਕ ਕਿਰਦਾਰ ਬਣਾਉਣਾ ਚਾਹੁੰਦੇ ਸੀਗੇ, ਵਿਦਿਆਰਥੀਆਂ ਦਾ ਇੱਕ ਕਿਰਦਾਰ ਬਣਾਉਣਾ, ਕਿ ਉਹ ਉਹਨਾਂ ਨੂੰ ਪੂਰਾ ਪਤਾ ਹੁੰਦਾ ਸੀਗਾ, ਆਪ ਸਾਹਮਣੇ ਬਿਲਕੁਲ ਨਹੀਂ ਸੀ ਹੁੰਦੇ, ਅਤੇ ਹਰ ਬੱਚਾ ਜਿਹੜਾ ਉਹ ਆਪਣੇ 90 ਪੈਸੇ ਰੱਖ ਕੇ ਅਤੇ 10 ਪੈਸੇ ਚੁੱਕ ਕੇ ਲੈ ਜਾਂਦਾ ਸੀਗਾ। ਅਤੇ ਜੀ ਦੀ ਨਿਬ ਦੇ ਨਾਲ ਵੀ ਸੰਬੰਧਿਤ ਕਈ ਸਾਡੀਆਂ ਸਾਂਝਾਂ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ ਨੇ। ਜਿਹੜੀ ਸਭ ਤੋਂ ਵੱਡੀ ਸਾਂਝ ਸੀਗੀ ਉਹ ਇਹ ਬਣੀ ਕਿ ਅਸੀਂ ਜਦੋਂ ਮੈਂ ਲੈਕਚਰ ਲੱਗ ਗਿਆ ਦੇਸ਼ ਬੰਧੂ ਕਾਲਜ ਦੇ ਵਿੱਚ, ਫਿਰ ਉਸ ਤੋਂ ਬਾਅਦ ਖਾਲਸਾ ਕਾਲਜ ਲੱਗਿਆ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਈਵਨਿੰਗ ਕਾਲਜ ਹੋਇਆ ਕਰਦਾ ਸੀ, ਤਾਂ ਉਸ ਵਕਤ ਅਸੀਂ ਇੱਕ ਪੱਛਮੀ ਦਿੱਲੀ ਦੇ ਵਿੱਚ ਇੱਕ ਲਾਇਬ੍ਰੇਰੀ ਮੂਵਮੈਂਟ ਬਣਾਈ ਸੀ, ਅਸੀਂ ਇੱਕ ਲਹਿਰ ਬਣਾਈ ਸੀ, ਔਰ ਉਸ ਲਹਿਰ ਨੇ ਬਹੁਤ ਸਾਰਾ ਕੰਮ ਕੀਤਾ ਸੀਗਾ। ਉਹਦੇ ਬਾਰੇ ਕਈ ਯਾਦਾਂ ਜਿਹੜੀਆਂ ਨੇ ਉਹ ਸਾਡੇ ਕੋਲ ਨੇ।
1: ਚਲੋ, ਲਾਇਬ੍ਰੇਰੀ ਬਾਰੇ ਵੀ ਆਪਾਂ ਅੱਗੇ ਗੱਲ ਕਰਾਂਗੇ। ਤਾਂ ਡਾਕਟਰ ਸਾਹਿਬ, ਹੁਣੇ ਆਪਾਂ ਸਕੂਲ ਦੀ ਗੱਲ ਕੀਤੀ, ਉਸ ਤੋਂ ਬਾਅਦ ਤੁਸੀਂ ਮਤਲਬ ਕਾਲਜ ਦੇ ਵਿੱਚ ਗਏ, ਜਿਵੇਂ ਕਿ ਤੁਸੀਂ ਦੱਸਿਆ ਕਿ ਦਿਆਲ ਸਿੰਘ ਕਾਲਜ ਤੋਂ ਤੁਸੀਂ ਆਪਣੀ ਸਿੱਖਿਆ ਲਈ, ਅਤੇ ਇਹ ਤੁਸੀਂ ਇਹ ਪੰਜਾਬੀ ਵਿਸ਼ੇ ਵੱਲ ਜਾਂ ਪੰਜਾਬੀ ਜੋ ਸਾਹਿਤ ਸੀ ਇਹਦੇ ਨਾਲ ਤੁਹਾਡਾ ਲਗਾਓ ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਇਸ ਪਾਸੇ ਤੁਸੀਂ ਇਹ ਫੈਸਲਾ ਕੀਤਾ ਕਿ ਤੁਹਾਨੂੰ ਪੰਜਾਬੀ ਹੀ ਪੜ੍ਹਨੀ ਅਤੇ ਪੰਜਾਬੀ ਹੀ ਪੜ੍ਹਾਉਣੀ ਚਾਹੀਦੀ ਹੈ, ਇਹਦੇ ਬਾਰੇ ਸਾਨੂੰ ਦੱਸੋ, ਇਹ ਕਿਸ ਤਰ੍ਹਾਂ ਦੀ ਪ੍ਰੇਰਨਾ ਤੁਹਾਨੂੰ ਕਿੱਥੋਂ?
0: ਇਸ ਤਰ੍ਹਾਂ ਸੀਗਾ ਕਿ ਜਦੋਂ ਮੈਂ ਦਿਆਲ ਸਿੰਘ ਕਾਲਜ ਦੇ ਵੀ ਈਵਨਿੰਗ ਕਾਲਜ ਦੇ ਵਿੱਚ ਪੜ੍ਹਦਾ ਸੀਗਾ, ਤਾਂ ਉਦੋਂ ਸਾਨੂੰ ਪੰਜਾਬੀ ਸਾਹਿਤ ਜਿਹੜਾ ਉਹ ਪੜ੍ਹਾਇਆ ਜਾਂਦਾ ਸੀ ਇੱਕ ਸਬਜੈਕਟ ਦੇ ਤੌਰ 'ਤੇ। ਤਾਂ ਉਸ ਵਕਤ ਸਾਨੂੰ ਇਹ ਲੱਗਿਆ ਕਿ ਵੀ ਪੰਜਾਬੀ ਸਾਹਿਤ ਦੇ ਵਿੱਚ ਬੜਾ ਅਮੀਰ ਸਾਹਿਤ ਹੈ, ਸਾਡੇ ਕੋਲ 4 BA ਪਾਸ ਹੁੰਦੀ ਸੀਗੀ, 4 ਸਬਜੈਕਟ ਹੁੰਦੇ ਸੀਗੇ, ਇਕਨੋਮਿਕਸ ਹੁੰਦੀ ਸੀ, ਇੰਗਲਿਸ਼ ਹੁੰਦੀ ਸੀ, ਪੋਲੀਟੀਕਲ ਸਾਇੰਸ ਹੁੰਦੀ ਸੀ, ਅਤੇ ਇੱਕ ਪੰਜਾਬੀ ਸਬਜੈਕਟ ਹੁੰਦਾ ਸੀਗਾ। ਅਤੇ ਉਦੋਂ ਜਦੋਂ ਅਸੀਂ ਪੜ੍ਹਿਆ ਤਾਂ ਉਦੋਂ ਉਸ ਤੋਂ ਪਹਿਲੇ ਵੀ ਪੜ੍ਹਦੇ ਸੀਗੇ ਪੰਜਾਬੀ ਤੋਂ, ਸ਼ੁਰੂ ਤੋਂ ਪੜ੍ਹਦੇ ਆ ਰਹੇ ਸੀਗੇ, ਪਰ ਉਦੋਂ ਇੱਕ ਚੇਤਨਤਾ ਦੀ ਪੱਧਰ 'ਤੇ ਆ ਕੇ ਜਦੋਂ ਇਹ ਮਹਿਸੂਸ ਹੋਇਆ ਕਿ ਪੰਜਾਬੀ ਸਾਹਿਤ ਜਿਹੜਾ ਹੈ ਉਹ ਬੜਾ ਅਮੀਰ ਸਾਹਿਤ ਹੈ, ਪੰਜਾਬੀ ਵਿਰਸਾ ਬੜਾ ਅਮੀਰ ਵਿਰਸਾ ਹੈ, ਅਤੇ ਇਸ ਦੇ ਬਾਰੇ ਹੋਰ ਖੋਜ ਕਰਨੀ ਚਾਹੀਦੀ ਹੈ, ਹੋਰ ਪੜ੍ਹਨਾ ਚਾਹੀਦਾ ਹੈ, ਉਹ ਮੇਰੀ ਮਨ ਦੇ ਵਿੱਚ ਇੱਕ ਲਗਨ ਜਿਹੜੀ ਹੈ ਉਹ ਲੱਗ ਗਈ। ਅਤੇ ਮੈਂ ਫਿਰ MA ਪੰਜਾਬੀ ਜਿਹੜਾ ਉਹ ਹੋਰ ਵੀ ਕੀ ਕਰ ਸਕਦਾ ਸੀਗਾ, ਇੰਗਲਿਸ਼ MA ਕਰ ਸਕਦਾ ਸੀ, ਇਕਨੋਮਿਕਸ MA ਕਰ ਸਕਦਾ ਸੀ, ਰਾਜਨੀਤੀ ਸ਼ਾਸਤਰ ਵਿੱਚ ਕਰ ਸਕਦਾ ਸੀ, ਪਰ ਮੈਂ ਉਸ ਵਕਤ ਪੰਜਾਬੀ ਵਿੱਚ MA ਕਰਨ ਦਾ ਮਨ ਜਿਹੜਾ ਉਹ ਬਣਾਇਆ। ਦਿੱਲੀ ਯੂਨੀਵਰਸਿਟੀ ਦੇ ਵਿੱਚ ਇੱਕ MIL ਵਿਭਾਗ ਹੁੰਦਾ ਸੀਗਾ, ਮਾਡਰਨ ਇੰਡੀਅਨ ਲੈਂਗੁਏਜਿਸ, ਜਿਹਨੂੰ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ, ਉਹਦੇ ਵਿੱਚ ਪੰਜਾਬੀ ਇੱਕ ਸਬਜੈਕਟ ਦੇ ਤੌਰ 'ਤੇ ਪੜ੍ਹਾਇਆ ਜਾਂਦਾ ਸੀਗਾ, ਪੰਜਾਬੀ ਦਾ ਇੱਕ ਵਿੰਗ ਸੀਗਾ, ਇਹ ਇੰਡੀਪੈਂਡੈਂਟ ਵਿਭਾਗ ਨਹੀਂ ਸੀਗਾ ਅੱਜ ਵਰਗਾ, ਜਿਹੜਾ 1985 ਦੇ ਵਿੱਚ ਵੱਖਰੇ ਤੌਰ 'ਤੇ ਬਣਿਆ, ਬਾਅਦ ਵਿੱਚ ਵਿਭਾਗ ਬਣਿਆ, ਉਹ ਵਿਭਾਗ ਦੇ ਵਿੱਚ ਉੱਥੋਂ ਫਿਰ ਮੈਂ MA ਕੀਤੀ, PhD ਕੀਤੀ, ਸਾਰਾ ਕੁਝ ਜਿਹੜਾ ਉੱਥੋਂ ਹੀ ਸਾਰਾ।
1: ਅੱਛਾ, PhD ਤੁਸੀਂ ਕਿਸ ਵਿਸ਼ੇ 'ਤੇ ਕੀਤੀ?
0: PhD ਜਿਹੜੀ ਆ ਉਹ ਮੈਂ ਜਨਮ ਸਾਖੀ ਸਾਹਿਤ ਉੱਪਰ ਕੀਤੀ, ਜਨਮ ਇਹ ਬੜਾ ਇੱਕ ਕਿੱਸਾ ਹੈ, ਜਨਮ ਸਾਖੀ ਸਾਹਿਤ ਦਾ ਮਿੱਥ ਵਿਗਿਆਨਕ ਅਧਿਐਨ ਮੇਰੀ ਕਿਤਾਬ ਵੀ ਹੈਗੀ ਹੈ, ਬਾਅਦ ਥੀਸੀ ਜਿਹੜਾ ਪ੍ਰਕਾਸ਼ਿਤ ਹੋਈ, ਜਨਮ ਸਾਖੀ ਉਬਲੀਕ ਮਿੱਥ ਵਿਗਿਆਨ। ਉਦੋਂ ਇਸ ਵਿਸ਼ੇ ਦੇ ਉੱਪਰ, ਮਿੱਥ ਵਿਗਿਆਨ ਦੇ ਉੱਪਰ ਸਾਡੇ ਕੋਲ ਕੋਈ ਐਕਸਪਰਟ ਜਿਹੜਾ ਉਹ ਨਹੀਂ ਸੀ ਵਿਭਾਗ ਦੇ ਵਿੱਚ, ਅਤੇ ਮੈਂ ਜ਼ਿੱਦ ਕੀਤੀ, ਡਾਕਟਰ ਭਜਨ ਸਿੰਘ ਸਾਡੇ ਹੈੱਡ ਆਫ ਡਿਪਾਰਟਮੈਂਟ ਹੋਇਆ ਕਰਦੇ ਸਨ, ਅਤੇ ਮੈਂ ਉਹਨਾਂ ਨੂੰ ਕਿਹਾ ਮੈਂ ਇਹਦੇ ਉੱਪਰ ਕੰਮ ਕਰਨਾ, ਮਿੱਥ ਵਿਗਿਆਨ ਉੱਪਰ ਕੰਮ ਕਰਨਾ। ਉਹ ਸਾਨੂੰ ਬਾਰ ਬਾਰ ਕਹਿਣਗੇ, ਕਾਕਾ ਤੂੰ ਇਸ ਤਰ੍ਹਾਂ ਕਿਸੇ ਹੋਰ ਕਿਤਾਬ, ਕਿਸੇ ਨਾਵਲਕਾਰ ਦੇ ਉੱਪਰ ਕੰਮ ਕਰ ਲੈ, ਕਿਸੇ ਕਵੀ ਉੱਪਰ ਕੰਮ ਕਰ ਲੈ, ਪਰ ਤੂੰ ਇਹ

0: ਜ਼ਿੱਦ ਜਿਹੜੀ ਉਹ ਛੱਡ ਦੇ। ਮੈਂ ਕਿਹਾ ਨਹੀਂ, ਮੈਂ ਤਾਂ ਜਨਮ ਸਾਖੀ ਦੇ ਉੱਪਰ ਕਰਨਾ। ਔਰ ਗੁੱਸੇ ਵਿੱਚ ਹੋ ਗਏ ਅਤੇ ਉਹਨਾਂ ਨੇ ਫਿਰ ਉਹਦਾ ਗੁੱਸਾ ਵੀ ਪ੍ਰਗਟ ਕੀਤਾ। ਆਖਿਰ ਮੈਂ ਮੇਰੀ ਜ਼ਿੱਦ ਜਿਹੜੀ ਉਹ ਪੱਕੀ ਹੋਈ ਅਤੇ ਮੈਂ ਜਨਮ ਸਾਖੀ ਸਾਹਿਤ ਉੱਪਰ ਦੇ ਮਿੱਥ ਵਿਗਿਆਨਕ, ਉਹ ਮੇਰੀ ਇੱਕ ਪਛਾਣ ਜਿਹੜੀ ਉਹ ਬਣ ਗਈ ਕਿ ਮਿੱਥ ਵਿਗਿਆਨ ਦੇ ਤੌਰ 'ਤੇ। ਫਿਰ ਮੈਨੂੰ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਮਿੱਥ ਵਿਗਿਆਨੀ ਕਹਿਣ ਲੱਗ ਪਏ। ਸਾਰਾ ਜਿਹੜਾ ਲਿਖਤੇ ਰੂਪ ਦੇ ਵਿੱਚ ਵੀ ਜਿਹੜਾ ਉਹ ਇਹ ਆਇਆ ਬਹੁਤ ਸਾਰਾ ਕਿ ਮਿੱਥ ਵਿਗਿਆਨੀ ਜਿਹੜਾ ਮਿੱਥ ਵਿਗਿਆਨ ਦੇ ਉੱਪਰ ਕੋਈ ਜਿਹੜਾ ਮਾਡਰਨ ਟਰਮਨੋਲੋਜੀ ਦੇ ਵਿੱਚ ਉਹਦੇ 'ਚ ਫਿਲੋਸਫੀ, ਸਾਈਕਾਲੋਜੀ, ਐਂਥਰੋਪੋਲੋਜੀ, ਸੋਸ਼ੀਆਲੋਜੀ, ਲਿੰਗਵਿਸਟਿਕਸ, ਫੋਕਲੋਰਿਸਟਿਕਸ ਅਤੇ ਤਮਾਮ ਜਿਹੜੇ ਡਿਸਿਪਲਿਨ ਸਨ ਉਹਨਾਂ ਨੂੰ ਮੈਂ ਪੜ੍ਹਿਆ। ਉਹਨਾਂ ਨੂੰ ਪੜ੍ਹ ਕੇ ਅਤੇ ਫਿਰ ਮਿੱਥ ਵਿਗਿਆਨ ਦਾ ਜਿਹੜਾ ਸੰਕਲਪ ਜਿਹੜਾ ਬਣਾਇਆ ਅਤੇ ਫਿਰ ਉਹਦੇ ਆਧਾਰ 'ਤੇ ਮੈਂ ਫਿਰ ਜਨਮ ਸਾਖੀ ਸਾਹਿਤ ਦਾ ਅਧਿਐਨ ਕੀਤਾ ਅਤੇ ਉਹ ਇੱਕ ਪਛਾਣ ਜਿਹੜੀ ਉਹ ਤੁਹਾਡੀ ਬਣ ਜਾਂਦੀ ਹੈ।
1: ਉਸ ਤੋਂ ਬਾਦ ਫਿਰ ਤੁਸੀਂ ਅਧਿਆਪਨ ਵਾਲੇ ਪਾਸੇ ਆਏ। ਸਭ ਤੋਂ ਪਹਿਲਾਂ ਤੁਸੀਂ ਕਿਹੜੇ ਕਾਲਜ ਦੇ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਤੇ ਅਧਿਆਪਨ ਦਾ ਸਫ਼ਰ ਜਿਹੜਾ?
0: ਮੈਂ ਪਹਿਲੇ ਜਿਹੜਾ ਉਦੋਂ ਮੈਂ ਪੜ੍ਹਾ ਹੀ ਰਿਹਾ ਸੀਗਾ, ਪੜ੍ਹਾਉਣ ਦੇ ਦੌਰਾਨ ਹੀ ਮੈਂ PhD ਕੀਤੀ ਸੀ ਅਤੇ ਉਦੋਂ ਦੇਸ਼ ਬੰਧੂ ਕਾਲਜ ਹੁੰਦਾ ਸੀ ਪਹਿਲੇ, ਉਹਦੇ ਮੈਂ 3-4 ਮਹੀਨੇ ਉੱਥੇ ਕੰਮ ਕੀਤਾ। ਉਸ ਤੋਂ ਬਾਅਦ ਫਿਰ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਈਵਨਿੰਗ ਕਾਲਜ ਹੁੰਦਾ ਸੀ, ਜਿਹੜਾ ਅੱਜ ਕੱਲ੍ਹ ਗੁਰੂ ਨਾਨਕ ਦੇਵ ਖਾਲਸਾ ਕਾਲਜ ਹੈ, ਫੁੱਲ ਫਲੈਜ ਕਾਲਜ ਹੈ, ਪਹਿਲੇ ਈਵਨਿੰਗ ਕਾਲਜ ਕਲਾਸਾਂ ਹੁੰਦੀਆਂ ਸਨ। ਮੈਂ ਉੱਥੇ 26 ਸਾਲ ਪੜ੍ਹਾਇਆ ਅਤੇ 26 ਸਾਲ ਪੜ੍ਹਾ ਕੇ ਅਤੇ ਫਿਰ ਉਹਦੇ ਨਾਲ ਨਾਲ ਕੀ ਹੈਗਾ ਕਿ ਪੜ੍ਹਾਉਣਾ ਤਾਂ ਇੱਕ ਸਾਡਾ ਇੱਕ ਡਿਊਟੀ ਸੀ, ਇੱਕ ਮਜਬੂਰੀ ਸੀ ਕਹਿ ਲਓ, ਇੱਕ ਡਿਊਟੀ ਸੀਗੀ, ਉਹ ਤਾਂ ਪਰਫਾਰਮ ਕਰਨੀ ਸੀ। ਪਰ ਮੇਰੀ ਜਿਹੜੀ ਲਗਨ ਹੈ ਉਹ ਸੈਮੀਨਾਰ ਕਰਵਾਉਣ ਔਰ ਗੋਸ਼ਟੀਆਂ ਕਰਵਾਉਣ, ਲੇਖਕਾਂ ਨੂੰ ਬੁਲਾਉਣ, ਲੇਖਕਾਂ ਨਾਲ ਮਿਲਣਾ, ਇਹ ਜਿਹੜਾ ਮੇਰਾ ਇੱਕ ਕੰਮ ਸੀਗਾ, ਬਹੁਤ ਉਸਦਾ ਮੈਨੂੰ ਬੜਾ ਫਾਇਦਾ ਵੀ ਹੋਇਆ। ਔਰ ਉਸਦੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਸਨ, ਵਿਦਿਆਰਥੀ ਸਨ, ਉਹਨਾਂ ਦੇ ਨਾਲ ਵੀ ਰੂਬਰੂ ਕਰਾਇਆ ਲੇਖਕਾਂ ਨੂੰ ਸੈਮੀਨਾਰਾਂ ਦੇ ਰੂਪ ਵਿੱਚ, ਕਵੀਆਂ ਨੂੰ, ਜਿਹੜੇ ਕੋਈ ਸਾਨੂੰ ਬਾਹਰੋਂ ਪਤਾ ਲੱਗਦਾ ਸੀ ਕੋਈ ਬੰਦਾ ਬਾਹਰੋਂ ਆਇਆ, ਕਿਸੇ ਵਿਦੇਸ਼ ਤੋਂ ਆਇਆ, ਅਤੇ ਅਸੀਂ ਉਸ ਨਾਲ ਕੰਟੈਕਟ ਕਰਕੇ ਅਤੇ ਉਹ ਕੋਈ ਨਾ ਕੋਈ ਸਮਾਗਮ ਜਿਹੜਾ ਉਹ ਰਚ ਲੈਂਦੇ ਸੀਗੇ। ਅਤੇ ਇਸ ਤਰ੍ਹਾਂ ਦਾ ਇੱਕ ਭਰਪੂਰ ਸੀਗਾ, ਇੱਕ ਟਾਈਮ ਸੀਗਾ ਕਿ ਸਾਡਾ ਦੇਵਨਗਰ ਕਾਲਜ ਜਿਹੜਾ ਉਹ ਸਾਡੀ ਪੰਜਾਬੀ ਸਾਹਿਤ ਦਾ ਇੱਕ ਫਾਊਂਡੇਸ਼ਨ ਜਿਹੜੀ ਉਹ ਬਣ ਗਈ ਸੀ। ਇਤਨਾ ਕੰਮ ਹੁੰਦਾ ਸੀ ਉਹਦੇ ਵਿੱਚ, ਲਗਾਤਾਰ ਸੈਮੀਨਾਰ ਕਰਵਾਉਣੇ, ਅਸੀਂ ਲਗਾਤਾਰ ਉਹ ਕਿਤਾਬ ਸੈਮੀਨਾਰ ਜਿਹੜੇ ਨੇ ਬਹੁਤ ਸਾਰੀ ਪੁਸਤਕਾਂ ਦੇ ਰੂਪ ਵਿੱਚ ਵੀ ਪ੍ਰਕਾਸ਼ਿਤ, ਪੰਜਾਬੀ ਅਕੈਡਮੀ ਦੀ ਮਦਦ ਨਾਲ ਹੁੰਦੇ ਸਨ ਮੋਸਟਲੀ ਸੈਮੀਨਾਰ, ਔਰ ਪੰਜਾਬੀ ਅਕੈਡਮੀ ਉਹਨਾਂ ਨੂੰ ਛਾਪਦੀ ਵੀ ਸੀ। ਉਹਦੇ 'ਚ ਕਮ ਸੇ ਕਮ ਨਾਨਕ ਕਰਦੇ 20-22 ਕਿਤਾਬਾਂ ਜਿਹੜੀਆਂ ਨੇ ਉਹ ਕਿਤਾਬਾਂ ਜਿਹੜੀਆਂ ਨੇ ਬਾਅਦ ਵਿੱਚ ਛਪੀਆਂ। ਸੋ ਇਸ ਤਰੀਕੇ ਦੇ ਨਾਲ ਇਹ ਸਿਲਸਿਲਾ ਬਣਿਆ ਰਿਹਾ।
1: ਤੁਸੀਂ ਪੰਜਾਬੀ ਸਾਹਿਤ ਨਾਲ ਜੁੜੀਆਂ ਸਰਗਰਮੀਆਂ ਨਾਲ ਜੁੜੇ ਹੋਏ ਸੀ ਜਿਵੇਂ ਹੁਣੇ ਦੱਸਿਆ। ਉਸ ਤੋਂ ਬਾਅਦ ਜਿਹੜਾ ਇੱਕ, ਵੈਸੇ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਡਾਕਟਰ ਹਰਭਜਨ ਸਿੰਘ ਦੇ ਅੰਡਰ ਤੁਸੀਂ ਜਿਹੜਾ PhD ਕੀਤੀ, ਅਤੇ ਡਾਕਟਰ ਹਰਭਜਨ ਸਿੰਘ ਜੀ ਦਾ ਜਦੋਂ ਜ਼ਿਕਰ ਆਉਂਦਾ ਤਾਂ ਉਦੋਂ ਜ਼ਿਕਰ ਆਉਂਦਾ ਦਿੱਲੀ ਸਕੂਲ ਆਫ ਕ੍ਰਿਟੀਸਿਜ਼ਮ ਦਾ, ਅਤੇ ਤੁਸੀਂ ਉਸ ਸਕੂਲ ਦੇ ਵੀ ਨਾਲ ਜੁੜੇ ਰਹੇ, ਅਤੇ ਸਾਨੂੰ ਉਹਦੇ ਬਾਰੇ ਦੱਸੋ ਕਿ ਇਹ ਕਿਸ ਤਰ੍ਹਾਂ ਦਾ ਅਨੁਭਵ ਰਿਹਾ ਜਾਂ ਉਹਦੀ ਕੀ ਪਛਾਣ ਸੀ ਜੋ ਆਲੋਚਨਾ ਦਾ, ਜੋ ਇਹ ਸਕੂਲ ਇੱਕ ਅਲੱਗ ਨੇ ਪਹਿਚਾਣ ਬਣਾਈ ਪੰਜਾਬੀ ਸਾਹਿਤ ਦੇ ਵਿੱਚ, ਇਹਦੇ ਬਾਰੇ ਤੁਸੀਂ?
0: ਦੇਖੋ ਬਲਵਿੰਦਰ ਜੀ, ਤੁਸੀਂ ਆਪ ਇੱਕ ਬਹੁਤ ਅੱਛੇ ਪੰਜਾਬੀ ਦੇ ਕਹਾਣੀਕਾਰ ਹੋ, ਤੁਹਾਡੇ ਕਹਾਣੀਆਂ ਛਪ ਚੁੱਕੀਆਂ ਨੇ, ਯੂ ਨੋ ਬੈਟਰ, ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੇਖਕਾਂ ਨੂੰ ਸਾਹਿਤ ਦੇ ਨਾਲ ਜੋੜਨਾ, ਸਾਹਿਤ ਚਿੰਤਨ ਦੇ ਨਾਲ ਜੋੜਨਾ, ਇਹ ਇੱਕ ਦਿੱਲੀ ਸਕੂਲ ਆਫ ਪੰਜਾਬੀ ਕ੍ਰਿਟਿਸਮ ਦਾ ਬਹੁਤ ਵੱਡਾ ਇੱਕ ਯੋਗਦਾਨ ਸੀਗਾ, ਬਹੁਤ ਵੱਡਾ ਇੱਕ ਫੈਸਲਾ ਸੀਗਾ। ਅਸਲ 'ਚ ਇਹ ਹੋਇਆ ਕਿ ਪੰਜਾਬੀ ਦੇ 5 ਆਲੋਚਕ ਜਿਹੜੇ ਟਾਪ ਦੇ ਆਲੋਚਕ ਮੰਨੇ ਜਾਂਦੇ ਨੇ, ਜਿਹਦੇ 'ਚ ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਡਾਕਟਰ ਅਤਰ ਸਿੰਘ, ਪ੍ਰੋਫੈਸਰ ਕਿਸ਼ਨ ਸਿੰਘ, ਪਾਕਿਸਤਾਨੀ ਪੰਜਾਬੀ ਸਾਹਿਤ ਜਿਹੜਾ ਉਹਦਾ ਆਲੋਚਕ ਜਿਹੜਾ ਨਜ਼ਮ ਹੁਸੈਨ ਸੈਯਦ, ਅਤੇ ਡਾਕਟਰ ਹਰਭਜਨ ਸਿੰਘ, ਇਹ 5 ਜਿਹੜੇ ਸਾਹਿਤ ਦੇ ਬਹੁਤ ਵੱਡੇ ਆਲੋਚਕ ਜਿਹੜੇ ਨੇ ਉਹ ਮੰਨੇ ਜਾਂਦੇ ਨੇ। ਅਤੇ ਹੋਇਆ ਕੀ ਹੈ ਕਿ ਕਿਸੇ ਨਾ ਕਿਸੇ ਰੂਪ ਵਿੱਚ ਇੱਕ ਬੋਲਬਾਲਾ ਸੀਗਾ ਮਾਰਸਵਾਦੀ ਸਾਹਿਤ ਆਲੋਚਨਾ ਦਾ, ਪੰਜਾਬੀ ਸਾਹਿਤ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ, ਅਤੇ ਉਹ ਸਟੈਗਨੇਸ਼ਨ ਦੀ ਪੱਧਰ 'ਤੇ ਖੜ੍ਹਾ ਸੀ। ਡਾਕਟਰ ਹਰਭਜਨ ਸਿੰਘ ਜਦੋਂ ਦਿੱਲੀ ਦੇ ਵਿੱਚ ਉਹ ਬਣੇ, ਉਹਨਾਂ ਨੂੰ ਆਫਰ ਹੋਈ, ਉਹ ਹਿੰਦੀ ਦੇ ਸਨ, ਬੇਸਿਕਲੀ ਹਿੰਦੀ ਸਾਹਿਤ ਪੜ੍ਹਾਉਂਦੇ ਸਨ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਵਿੱਚ, ਅਤੇ ਉੱਥੇ ਦੇ ਵਾਈਸ ਪ੍ਰਿੰਸੀਪਲ ਸਨ, ਅਤੇ ਉਹਨਾਂ ਨੂੰ ਕਲਾਸਾਂ ਦਿੱਤੀਆਂ ਗਈਆਂ ਉੱਥੋਂ ਦੇ। ਫਿਰ ਆਸਤਾ ਆਸਤਾ ਉਹਨਾਂ ਨੂੰ ਆਫਰ ਕੀਤੀ ਗਈ ਕਿ ਤੁਸੀਂ ਪੰਜਾਬੀ ਦੇ ਪ੍ਰੋਫੈਸਰ ਬਣੋ। ਤਾਂ ਫਿਰ ਉਹਨਾਂ ਨੇ ਇੱਕ ਨਵਾਂ ਚਿੰਤਨ ਜਿਹੜਾ ਪੱਛਮ ਦੇ ਵਿੱਚ ਨਵਾਂ ਚਿੰਤਨ ਹੋ ਰਿਹਾ ਪੈਦਾ ਹੋ ਰਿਹਾ ਸੀਗਾ, ਜਿਹੜਾ ਗੈਰ ਮਾਰਕਸਵਾਦੀ ਸੀ, ਉਸ ਨੂੰ ਉਹਨਾਂ ਨੇ ਲਾਗੂ ਕੀਤਾ ਪੰਜਾਬੀ ਦੇ ਵਿੱਚ, ਪ੍ਰਚਲਿਤ ਕੀਤਾ, ਉਹ ਪੰਜਾਬੀ ਸਾਹਿਤ ਦਾ ਅਧਿਐਨ ਵਿਸ਼ਲੇਸ਼ਣ ਕੀਤਾ। ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਨੇ ਇੱਕ ਪੂਰੀ ਟੀਮ ਜਿਹੜੀ ਉਹ ਬਣ ਗਈ, ਜਿਹਦੇ ਵਿੱਚ ਮੈਨੂੰ ਵੀ ਮਾਣ ਹਾਸਲ ਹੋਇਆ ਕਿ ਅਸੀਂ ਵੀ ਉਹਦੇ ਨਾਲ ਜੁੜੇ, ਅਤੇ ਉਹ ਇੱਕ ਬੜਾ ਵੱਡਾ ਕੰਮ ਸੀ। ਤਰਲੋਕ ਸਿੰਘ ਕੰਵਰ, ਡਾਕਟਰ ਅਤਰ ਸਿੰਘ, ਡਾਕਟਰ ਸਤਿੰਦਰ ਸਿੰਘ ਨੂਰ, ਡਾਕਟਰ ਜਗਬੀਰ ਸਿੰਘ, ਅਮਰੀਕ ਸਿੰਘ ਪੁੰਨੀ, ਗੁਰਚਰਨ ਸਿੰਘ, ਇਹ ਸਾਰੇ ਜਿਹੜੇ ਵਿਦਵਾਨ ਜਿਹੜੇ ਨੇ ਸਾਡੇ ਉਸ ਦਿੱਲੀ ਸਕੂਲ ਆਫ ਪੰਜਾਬੀ ਕ੍ਰਿਟਿਸਮ ਨੂੰ ਜੁੜੇ। ਅਤੇ ਕਮਾਲ ਦੀ ਗੱਲ ਇਹ ਸੀਗੀ ਕਿ ਉਦੋਂ ਦਿੱਲੀ ਸਕੂਲ ਆਫ ਕ੍ਰਿਟਿਸਮ ਜਿਹੜਾ ਨਾਮ ਜਿਹੜਾ ਦੇ ਦਿੱਤਾ ਉਹ ਸਾਡੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਜਿਹੜੀ ਪੀੜ੍ਹੀ ਦੇ ਬੰਦੇ ਸਨ ਉਹਨਾਂ ਨੇ ਕਿਹਾ, ਕਿਉਂਕਿ ਉਹਨਾਂ ਨੂੰ ਇਹ ਲੱਗਿਆ ਸੀ ਕਿ ਬਈ ਇੱਕ ਨਵਾਂ ਚਿੰਤਨ ਪੈਦਾ ਹੋ ਰਿਹਾ, ਰੂਸੀ ਰੂਪਵਾਦ ਸਾਹਮਣੇ ਆ ਰਿਹਾ, ਨਵ ਮਾਰਸਵਾਦ ਸਾਹਮਣੇ ਆ ਰਿਹਾ, ਨਵ ਜਿਹੜਾ ਰੂਪਵਾਦ ਜਿਹੜਾ ਨਵ ਆਲੋਚਨਾ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਸਾਹਮਣੇ ਆ ਰਿਹਾ, ਸ਼ੈਲੀ ਵਿਗਿਆਨ ਸਾਹਮਣੇ ਆ ਰਿਹਾ, ਸੰਰਚਨਾਵਾਦ ਸਾਹਮਣੇ ਆ ਰਿਹਾ, ਇਹ ਜਿਹੜੀਆਂ ਨਵੀਆਂ ਚਿੰਤਨ ਪ੍ਰਣਾਲੀਆਂ ਨੇ, ਥੀਮ ਵਿਗਿਆਨ ਸਾਹਮਣੇ ਆ ਗਿਆ, ਮਿੱਥ ਵਿਗਿਆਨ ਸਾਹਮਣੇ ਆ ਗਿਆ, ਇਹ ਸਾਰੀਆਂ ਨਵੀਆਂ ਚਿੰਤਨ ਪ੍ਰਣਾਲੀਆਂ ਸਾਹਮਣੇ ਆਈਆਂ। ਤਾਂ ਲੱਗਿਆ ਕਿ ਬਈ

0: ਇਹ ਤਾਂ ਪੰਜਾਬੀ, ਇਹ ਤਾਂ ਬਹੁਤ ਵੱਡੀ ਗੱਲ ਹੈਗੀ, ਇਹ ਸਿਰਫ ਪੰਜਾਬੀ ਮਾਰਕਸਵਾਦ ਤੱਕ ਹੀ ਸੀਮਤ ਨਹੀਂ ਹੈਗਾ। ਤਾਂ ਉਹਨਾਂ ਨੂੰ ਲੱਗਿਆ ਕਿ ਸਾਡੀ ਜਿਹੜੀ ਇਹ ਇੱਕ ਮੋਨੋਪੋਲੀ ਜਿਹੜੀ ਬਣੀ ਹੋਈ ਹੈ, ਇੱਕ ਅਧਿਕਾਰ ਬਣਿਆ ਹੋਇਆ, ਉਹ ਖਤਮ ਹੁੰਦਾ। ਤਾਂ ਫਿਰ ਉਹਨਾਂ ਨੇ ਕਿਹਾ ਕਿ ਦਿੱਲੀ ਸਕੂਲ ਆਫ ਪੰਜਾਬੀ ਕਿਡਸਮ ਹੈ। ਤਾਂ ਉਹਨਾਂ ਨੇ ਇੱਕ ਟੀਜ਼ ਕੀਤਾ, ਡਾਕਟਰ ਭਜਨ ਨੇ ਕਦੇ ਸੋਚਿਆ ਨਹੀਂ ਸੀਗਾ ਕਿ ਦਿੱਲੀ ਸਕੂਲ ਆਫ ਪੰਜਾਬੀ ਕਿਡਸਮ ਵੀ ਕੋਈ ਬਣ ਸਕਦਾ, ਪਰ ਉਹ ਨਾਂ ਐਸਾ ਚੱਲਿਆ ਕਿ ਉਹ ਦਿੱਲੀ ਸਕੂਲ ਆਫ ਪੰਜਾਬੀ ਕਿਡਸਮ ਬਣ ਗਿਆ। ਹੁਣ ਉਹ ਦਿੱਲੀ ਦੀਆਂ ਸਰਹੱਦਾਂ ਤੋਂ ਪਾਰ ਕਰਕੇ ਔਰ ਉਹ ਪੂਰੇ ਵਿਸ਼ਵ ਦੇ ਵਿੱਚ, ਪੂਰੇ ਪੰਜਾਬੀ ਸਾਹਿਤ ਦੇ ਵਿੱਚ ਉਹ ਚਿੰਤਨ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਐਗਜਿਸਟ ਕਰਦਾ।
1: ਅੱਛਾ ਡਾਕਟਰ ਮਨਜੀਤ ਸਿੰਘ ਜੀ, ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਦਿੱਲੀ ਸਕੂਲ ਆਫ ਕ੍ਰਿਟੀਸਿਜ਼ਮ ਜੋ ਹੈ ਉਹ ਇਹਦਾ ਨਾਮ ਬਣਿਆ ਅਤੇ ਕਿਸ ਤਰੀਕੇ ਦੇ ਨਾਲ ਇਹ ਪਾਪੂਲਰ ਹੋਇਆ, ਮਸ਼ਹੂਰ ਹੋਇਆ, ਅਤੇ ਤੁਸੀਂ ਇਹਦਾ ਇੱਕ ਹਿੱਸਾ ਰਹੇ ਹੋ। ਅਤੇ ਜਿਹੜਾ ਆਲੋਚਨਾ ਦੇ ਖੇਤਰ ਵਿੱਚ ਵੀ ਤੁਹਾਡਾ ਬਹੁਤ ਵੱਡਾ ਨਾਂ, ਤੁਸੀਂ ਵੀ ਪੰਜਾਬੀ ਚਿੰਤਨ ਦੇ ਇੱਕ ਵਿਦਵਾਨ ਹੋ ਅਤੇ ਤੁਸੀਂ ਵੀ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਜੇ ਮੈਂ ਤੁਹਾਡੀਆਂ ਪੁਸਤਕਾਂ ਬਾਰੇ ਤੁਹਾਡੇ ਕੋਲ ਜਾਣਨਾ ਚਾਹਾਂ ਆਲੋਚਨਾ ਦੇ ਸੰਬੰਧ ਵਿੱਚ, ਤਾਂ ਤੁਸੀਂ ਕਿਹੜੀਆਂ ਕਿਹੜੀਆਂ ਪੁਸਤਕਾਂ ਨੂੰ ਜਾਂ ਕਿਹੜੀ ਚੀਜ਼ ਨੂੰ ਆਪਣਾ ਸਭ ਤੋਂ ਵੀ ਇੱਕ ਪ੍ਰਾਪਤੀ ਮੰਨਦੇ ਹੋ ਜਾਂ ਸਮਝਦੇ ਹੋ ਕਿ ਇਹ ਤੁਹਾਡੇ ਇੱਕ ਬਹੁਤ ਵੱਡੀ ਅਚੀਵਮੈਂਟ ਹੈ?
0: ਦੇਖੋ ਜੀ ਬਲਵਿੰਦਰ ਜੀ, ਇਸ ਤਰ੍ਹਾਂ ਕਿ ਦਿੱਲੀ ਸਕੂਲ ਆਫ ਪੰਜਾਬੀ ਕਿਡਸਮ ਬਹੁਤ ਵੱਡਾ ਇੱਕ ਸੀਗਾ, ਬਹੁਤ ਵੱਡੀ ਉਹਦੀ ਕੰਟਰੀਬਿਊਸ਼ਨ ਸੀ, ਬਹੁਤ ਵੱਡਾ ਯੋਗਦਾਨ ਸੀਗਾ ਪੰਜਾਬੀ ਸਾਹਿਤ ਨੂੰ, ਸਾਹਿਤ ਲੈ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ। ਪਰ ਉਸਦੇ ਬਾਰੇ ਬਹੁਤੀ ਚਰਚਾ ਨਹੀਂ ਸੀ ਹੋਈ। ਮੈਂ ਅੱਜ ਕੱਲ੍ਹ ਇੱਕ ਇੰਨਾ ਪ੍ਰੋਜੈਕਟ ਕਰ ਰਿਹਾ, ਜਿਹੜਾ ਪੰਜਾਬੀ ਸਾਹਿਤ ਸਭਾ ਨੇ ਮੈਨੂੰ ਇੱਕ ਪ੍ਰੋਜੈਕਟ ਦਿੱਤਾ ਸੀਗਾ, ਉਹ ਪ੍ਰੋਜੈਕਟ ਕਾਫੀ ਨੇੜੇ ਤੇੜੇ ਪਹੁੰਚਿਆ ਹੋਇਆ ਕਿ ਦਿੱਲੀ ਸਕੂਲ ਆਫ ਪੰਜਾਬੀ ਕਿਡਸਮ ਦਾ ਇਤਿਹਾਸ ਕਿਵੇਂ ਇਤਿਹਾਸ ਬਣਿਆ, ਸਾਰਾ ਉਹਦੀਆਂ ਕੀ ਉਪਲਬਧੀਆਂ ਨੇ, ਕੀ ਇਤਿਹਾਸ ਹੈ, ਕੀ ਪ੍ਰਾਪਤੀਆਂ ਨੇ, ਉਹ ਸਾਰੇ ਬਾਰੇ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਉਹ ਤਕਰੀਬਨ ਮਖਲੇ 400 ਕੁ ਪੰਨਿਆਂ ਦਾ ਹੋਏਗਾ ਉਹ ਪ੍ਰੋਜੈਕਟ ਜਿਹੜਾ, ਤਾਂ ਉਹ ਲਗਭਗ ਨੇੜੇ ਤੇੜੇ ਹੈ ਪਹੁੰਚਣ ਦੇ, ਉਹ ਪ੍ਰੋਜੈਕਟ ਸਾਹਮਣੇ ਆ ਜਾਏਗਾ। ਪਰ ਇਸ ਦੇ ਨਾਲ ਨਾਲ ਮੈਂ ਜਿਹੜਾ ਨਾ ਉਹ ਆਪਣਾ ਚਿੰਤਨ ਜਿਹੜਾ ਉਹ ਜਾਰੀ ਰੱਖਿਆ ਪੜ੍ਹਾਉਣ ਦੇ ਨਾਲ ਨਾਲ, ਕਿਉਂਕਿ ਸਾਡੇ ਡਾਕਟਰ ਭਜਨ ਸਿੰਘ ਇਹ ਕਿਹਾ ਕਰਦੇ ਸਨ, ਲਿਖਤੀ ਰੂਪ ਦੇ ਵਿੱਚ ਤੁਸੀਂ ਲਿਆਓ ਸਾਹਮਣੇ, ਖਾਲੀ ਬੋਲ ਚਾਲ ਦੀ ਭਾਸ਼ਾ ਵਿੱਚ ਨਹੀਂ ਹੋਣਾ ਚਾਹੀਦਾ, ਹਰ ਚੀਜ਼ ਜਿਹੜੀ ਹੈ ਲਿਖਤੀ ਰੂਪ ਵਿੱਚ ਹੋਵੇ, ਬੱਚਿਆਂ ਕੋਲ ਲਿਖਤੀ ਰੂਪ ਵਿੱਚ ਪਹੁੰਚੇ। ਅਤੇ ਸਾਨੂੰ ਉਹਨਾਂ ਨੇ ਇੱਕ ਆਦਤ ਪਾਤੀ ਕਿ ਬਈ ਜੋ ਕੁਛ ਕਰੋ, ਜੋ ਪੜ੍ਹੋ ਲਿਖੋ, ਉਹਨੂੰ ਲਿਖਤੀ ਰੂਪ ਵਿੱਚ ਲੈ ਕੇ ਆਓ। ਉਹਦੇ ਨਾਲ ਕੀ ਹੋਇਆ, ਮੇਰੀ ਕਿਤਾਬ ਦ੍ਰਿਸ਼ਟੀ ਬਿੰਦੂ ਕਿਤਾਬ ਪਹਿਲੇ ਆਈ, ਫਿਰ ਪੰਜਾਬੀ ਸਾਹਿਤ ਅਵਚੇਤਨ ਆਈ, ਫਿਰ ਪੰਜਾਬੀ ਸਮੀਖਿਆ ਸੰਸਕਾਰ, ਫਿਰ ਵਿਸ਼ਵੀਕਰਨ, ਸਾਹਿਤਕ ਉਬਲੀਕ, ਸਾਹਿਤਕ ਪ੍ਰਤੀਉੱਤਰ, ਸਾਹਿਤ ਸੰਚਨਾ, ਸਿਸਟਮ ਅਤੇ ਪ੍ਰਵਚਨ, ਸਾਹਿਤ ਦੀ ਸੰਵਾਦਿਕਤਾ, ਮਿੱਥ ਵਿਗਿਆਨ, ਇੱਕ ਪ੍ਰੋਜੈਕਟ ਸੀਗਾ ਮੈਨੂੰ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਨੇ ਦਿੱਤਾ ਸੀ, ਫਿਰ ਉਹ ਪਬਲਿਸ਼ ਹੋਇਆ ਸੀ ਪਰ ਪੂਰੇ ਤਰੀਕੇ ਨਾਲ, ਫਿਰ ਉਹਨੂੰ ਮੈਂ ਦੁਬਾਰਾ ਰੀਪਬਲਿਸ਼ ਕੀਤਾ, ਉਹਨਾਂ ਦੇ ਮਿੱਥਾਂ ਦੇ ਜਿਹੜੇ ਪ੍ਰਵਚਨ ਸਨ। ਇਸੇ ਤਰ੍ਹਾਂ ਡਾਕਟਰ ਭਜਨ ਸਿੰਘ ਅਤੇ ਮੈਂ ਰਲ ਕੇ ਇੱਕ ਸਾਖੀ ਸੁਰਤ ਕਿਤਾਬ ਦਾ ਨਾਂ ਜਿਹੜੀ ਅਸੀਂ ਉਹ ਕੀਤੀ ਸੀ, ਉਸਨੂੰ ਸੰਪਾਦਿਤ ਕੀਤਾ ਸੀਗਾ, ਜਨਮ ਸਾਖੀ ਉਬਲੀਕ ਮਿੱਥ ਵਿਗਿਆਨ, ਮੇਰਾ ਥੀਸਿਸ ਜਿਹੜਾ ਸੀਗਾ ਉਹਦੇ 3 ਜਾਂ 4 ਐਡੀਸ਼ਨ ਛਪ ਚੁੱਕੇ ਨੇ, ਹੁਣ ਉਹ ਦੁਬਾਰਾ ਫਿਰ ਉਸਨੂੰ ਪ੍ਰਕਾਸ਼ਨ ਦੀ ਪ੍ਰਕਿਰਿਆ ਦੇ ਵਿੱਚ ਜਿਹੜਾ ਉਹ ਸਾਹਮਣੇ ਆ ਰਿਹਾ। ਅਤੇ ਇਸੇ ਤਰੀਕੇ ਨਾਲ ਨੈਸ਼ਨਲ ਬੁੱਕ ਟਰੱਸਟ ਜਿਹੜਾ, ਉਹਨਾਂ ਨੇ ਪਿੱਛੇ ਗੁਰੂ ਨਾਨਕ ਸਾਹਿਬ ਦੀ ਜਦੋਂ ਪਿੱਛੇ ਸ਼ਤਾਬਦੀ ਜਿਹੜੀ ਉਹ ਮਨਾਈ ਗਈ ਸੀ, ਤਾਂ ਉਸ ਵਕਤ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ 6 ਬਾਣੀਆਂ ਇਕੱਠੀਆਂ ਕਰਕੇ ਉਹਨਾਂ ਦੇ ਅਧਿਐਨ ਕਰਕੇ ਸਾਨੂੰ ਦਿਓ, ਅਸੀਂ ਉਹਨਾਂ ਨੇ ਕਿਤਾਬ ਨਾਨਕ ਬਾਣੀ ਦੇ ਨਾਂ 'ਤੇ ਨੈਸ਼ਨਲ ਬੁੱਕ ਟਰੱਸਟ ਨੇ ਛਾਪਿਆ। ਇਸੇ ਤਰ੍ਹਾਂ ਅਕਾਲ ਯੂਨੀਵਰਸਿਟੀ ਹੈ ਬੜੂ ਸਾਹਿਬ, ਬਠਿੰਡਾ ਦੇ ਵਿੱਚ ਹੈਗੀ ਹੈ, ਅਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਤਾਬਦੀ ਮਨਾਈ ਗਈ, ਤਾਂ ਉਸ ਦੇ ਵਿੱਚ ਉਹਨਾਂ ਨੇ ਇੱਕ ਸੈਮੀਨਾਰ ਕੀਤਾ ਸੀਗਾ, ਬਹੁਤ ਵੱਡਾ ਸੈਮੀਨਾਰ, ਇੱਕ ਕਾਨਫਰੰਸ ਟਾਈਪ ਕੀਤਾ ਸੀਗਾ, ਅਤੇ ਉਹ ਸਾਰੇ ਪੇਪਰ ਮੈਨੂੰ ਉਹਨਾਂ ਨੇ ਭੇਜੇ ਕਿ ਤੁਸੀਂ ਇਹਨਾਂ ਨੂੰ ਸੰਪਾਦਿਤ ਕਰਕੇ ਭੇਜੋ। ਉਹ ਗੁਰੂ ਤੇਗ ਬਹਾਦਰ ਕਾਲਨ ਪਾ ਕੇ ਅਧਿਆਤਮਕ ਵਿਰਾਸਤ ਅਤੇ ਯਾਤਰਾਵਾਂ, ਇਸ ਦੇ ਉੱਪਰ ਅਸੀਂ ਕਿਤੇ ਇਸੇ ਤਰੀਕੇ ਨਾਲ ਤਕਰੀਬਨ 100 ਦੇ ਕਰੀਬ ਕਿਤਾਬਾਂ ਹੋਣੀਆਂ ਜਿਨ੍ਹਾਂ ਦੇ ਮੈਂ ਪ੍ਰੀਫੇਸ ਲਿਖੇ ਨੇ, ਭੂਮਿਕਾਵਾਂ ਲਿਖੀਆਂ ਨੇ, ਰਿਵਿਊ ਕੀਤੇ ਨੇ, ਰਿਵਿਊ ਕਾਲਮ ਜਿਹੜਾ ਮੇਰਾ ਛਪਦਾ ਸੀਗਾ ਪੰਜਾਬੀ ਦੀ ਬਹੁਤ ਵੱਡੀ ਇੱਕ ਮੈਗਜ਼ੀਨ ਸੀਗੀ ਮਹਿਰਮ ਦੇ ਵਿੱਚ, ਮੇਰਾ ਲਗਾਤਾਰ ਕਾਲਮ ਜਿਹੜਾ ਉਹ ਛਪਦਾ ਰਿਹਾ, ਉਹਦੇ 'ਚ ਮੈਂ ਬਹੁਤ ਸਾਰੇ ਰਿਵਿਊ ਕੀਤੇ। ਇਸ ਤਰ੍ਹਾਂ ਦਾ ਬਹੁਤ ਸਾਰੇ ਕੰਮ ਜਿਹੜੇ ਨੇ, ਇਸੇ ਤਰ੍ਹਾਂ ਮੈਂ ਬਹੁਤ ਸਾਰੇ ਕੰਮ ਜਿਹੜੇ ਉਹ ਦੂਸਰੀਆਂ ਭਾਸ਼ਾਵਾਂ ਤੋਂ ਪੰਜਾਬੀ 'ਚ ਅਨੁਵਾਦ ਵੀ ਕੀਤੇ। ਇਸੇ ਤਰ੍ਹਾਂ ਬੱਚਿਆਂ ਦਾ ਸਾਹਿਤ ਹੈ ਸੀ, ਆਪਣੇ ਪੈਰਾਂ 'ਤੇ ਕੁਲਹਾੜੀ, ਇਹ ਇਸ ਦੇ ਨਾਂ 'ਤੇ ਅਸੀਂ ਬੱਚਿਆਂ ਦੇ ਸਾਹਿਤ ਵਾਸਤੇ ਇੱਕ ਕਿਤਾਬ ਸੀਗੀ, ਉਸ ਦਾ ਮੈਂ ਅਨੁਵਾਦ ਕੀਤਾ ਸੀਗਾ। ਇਸੇ ਤਰ੍ਹਾਂ ਮਰਾਠੀ ਨਾਵਲ ਸੀਗਾ ਯਜਾਤੀ, ਜਿਹੜਾ ਮਹਾਭਾਰਤ ਦਾ ਬਹੁਤ ਵੱਡਾ ਇੱਕ ਕਰੈਕਟਰ ਹੈਗਾ, ਉਹਦੇ ਉੱਪਰ ਇੱਕ ਨਾਵਲ ਸੀਗਾ ਮੈਟਰੀਅਲਿਜ਼ਮ ਦੇ ਉੱਪਰ ਆਧਾਰ ਬਣਾ ਕੇ। ਇਸੇ ਤਰ੍ਹਾਂ ਹੁਣੇ ਰੀਸੈਂਟਲੀ ਇੱਕ ਤਮਿਲ ਨਾਵਲ ਸੀਗਾ, ਸਾਹਿਤ ਅਕੈਡਮੀ ਦਾ ਅਵਾਰਡੀ ਨਾਵਲ ਹੈਗਾ, ਜੰਗਲ ਦਾ ਇਤਿਹਾਸ ਜਿਹੜਾ, ਉਹਦੇ ਉੱਪਰ ਮੈਂ ਇੱਕ ਲਿਖਿਆ। ਇਸੇ ਤਰ੍ਹਾਂ ਨੈਸ਼ਨਲ ਬੁੱਕ ਟਰੱਸਟ ਜਿਹੜੀ ਹੈ ਉਹ ਇੱਕ ਨਾਟਕ ਹੈ ਗਾਲਿਬ ਸਾਹਿਬ ਦੇ ਉੱਪਰ, ਉਹਨਾਂ ਦੇ ਸੈਂਟਨਰੀ, ਉਹਨਾਂ ਦੇ 140 ਸਾਲ ਮਨਾਏ ਗਏ, ਅਤੇ ਉਹਦੇ ਉੱਪਰ ਬਹੁਤ ਸਾਰਾ ਕੰਮ ਹੋਇਆ, ਅਤੇ ਉਹ ਇੱਕ ਨਾਟਕ ਲਿਖਿਆ ਡਾਕਟਰ ਪ੍ਰੋਫੈਸਰ ਸਾਦਿਕ ਨੇ ਉਰਦੂ ਵਿੱਚ, ਅਤੇ ਉਸ ਤੋਂ ਮੈਂ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ। ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਨਾਲ ਨਾਲ ਚੱਲਦੇ ਰਹੇ। ਇਹ ਜਿਹੜੀਆਂ ਕਿਤਾਬਾਂ ਨੇ ਮੇਰੀਆਂ ਮੌਲਿਕ ਕਿਤਾਬਾਂ ਨੇ, ਇਸ ਤੋਂ ਇਲਾਵਾ ਮੈਂ ਬਹੁਤ ਸਾਰੀਆਂ ਕਿਤਾਬਾਂ ਟੈਕਸਟ ਬੁੱਕ ਦੇ ਤੌਰ 'ਤੇ BA ਦੇ MA ਦੇ ਛਪੀਆਂ ਨੇ, ਸਾਰੀਆਂ ਮਿਲਾ ਮਿਲੂ ਕੇ ਸਾਰੀਆਂ ਜਿਹੜੀਆਂ ਨੇ ਉਹ 50 ਦੇ ਕਰੀਬ ਸਾਰੀਆਂ ਬਣ ਜਾਂਦੀਆਂ ਨੇ।
1: ਡਾਕਟਰ ਮਨਜੀਤ ਸਿੰਘ ਜਿੰਨਾ ਕੰਮ ਤੁਸੀਂ ਕੀਤਾ, ਮੈਨੂੰ ਇਹ ਲੱਗਦਾ ਸੁਣ ਕੇ ਵੀ ਇਹ ਇਕੱਲੇ ਆਦਮੀ ਦਾ ਕੰਮ ਨਹੀਂ ਹੋ ਸਕਦਾ,
0: ਨਹੀਂ
1: ਵੀ ਇਹਦੇ
0: ਨਹੀਂ
1: ਲਈ ਤੁਸੀਂ ਬਹੁਤ

0: ਜ਼ਿਆਦਾ ਮਿਹਨਤ, ਬਹੁਤ ਜ਼ਿਆਦਾ ਜਿਹੜਾ ਸਮਾਂ ਆਪਣਾ ਇਹਨੂੰ ਸਮਰਪਿਤ ਕੀਤਾ ਇਸ ਕਾਰਜ ਨੂੰ। ਪਰ ਸਿਰਫ ਇੱਥੇ ਹੀ ਨਹੀਂ ਤੁਸੀਂ ਰੁਕੇ, ਇਹਦੇ ਨਾਲ ਨਾਲ ਤੁਸੀਂ ਆਪਣੀਆਂ ਜਿਹੜੀਆਂ ਤੁਹਾਡੀਆਂ ਗਤੀਵਿਧੀਆਂ ਸਰਗਰਮੀਆਂ ਨੇ, ਇੱਕ ਪਾਸੇ ਸਾਹਿਤਕ ਸਰਗਰਮੀਆਂ ਸਾਹਿਤਕ ਸਭਾਵਾਂ ਨੇ, ਦੂਜੇ ਪਾਸੇ ਸਮਾਜ ਸੇਵਾ ਜਾਂ ਸੋਸ਼ਲ ਸਰਵਿਸ ਤੁਸੀਂ ਇਸ ਤਰ੍ਹਾਂ ਦੇ ਕਰਦੇ ਹੋ, ਜਿਵੇਂ ਥੋੜ੍ਹੀ ਦੇਰ ਪਹਿਲਾਂ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਲਾਇਬ੍ਰੇਰੀਆਂ ਦੀ ਗੱਲ ਕੀਤੀ ਸੀ ਕਿ ਤੁਸੀਂ ਲਾਇਬ੍ਰੇਰੀਆਂ ਵੀ ਖੋਲੀਆਂ, ਲਾਇਬ੍ਰੇਰੀਆਂ ਦਾ ਜਿਹੜਾ ਤੁਸੀਂ ਸਿਲਸਿਲਾ ਸ਼ੁਰੂ ਕੀਤਾ ਸੀਗਾ ਖੋਲਣ ਦਾ, ਅਤੇ ਇੱਥੋਂ ਤੱਕ ਕਿ ਮੈਂ ਸੁਣਿਆ ਕਿ ਤਿਹਾੜ ਜੇਲ੍ਹ ਦੇ ਵਿੱਚ ਵੀ ਤੁਸੀਂ ਇੱਕ ਲਾਇਬ੍ਰੇਰੀ ਸਥਾਪਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ, ਇਸ ਬਾਰੇ ਸਾਨੂੰ ਜ਼ਰਾ ਦੱਸੋ।
1: ਇਸ ਤਰ੍ਹਾਂ ਸੀਗਾ ਕਿ ਜਿਹੜੇ ਨੇ ਇਹ ਕੰਮ ਜਿਹੜੇ ਨੇ ਇੱਕ ਜਿਹੜਾ ਨਾ ਇੱਕ ਜਨੂੰਨ ਦੀ ਪੱਧਰ 'ਤੇ ਮੈਂ ਜੁੜਿਆ ਹੋਇਆ ਸੀਗਾ, ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੀ ਇਹਨਾਂ ਦੀ ਪ੍ਰਚਾਰ ਪ੍ਰਸਾਰ ਲਿਖਣ ਪੜ੍ਹਨ ਪੜ੍ਹਾਉਣ ਇਹ ਸਾਰੇ ਕਾਰਜਾਂ ਦੇ ਵਿੱਚ, ਇਸ ਦੇ ਨਾਲ ਨਾਲ ਕਿਉਂਕਿ ਮੈਂ ਇਹ ਗੱਲ ਮਹਿਸੂਸ ਕੀਤੀ ਕਿ ਲਾਇਬ੍ਰੇਰੀ ਜਿਹੜੀ ਹੈ ਉਹ ਮਸਟ ਹੈ, ਜੇ ਲਾਇਬ੍ਰੇਰੀ ਨਹੀਂ ਹੋਏਗੀ ਤਾਂ ਬੱਚੇ ਪੜ੍ਹਨਗੇ ਕਿੱਥੇ ਜਾ ਕੇ। ਅਤੇ ਸਾਡੇ ਫਤਿਹਨਗਰ ਦੇ ਵਿੱਚ ਇੱਕ ਦਸ਼ਮੇਸ਼ ਲਾਇਬ੍ਰੇਰੀ ਬਣੀ, ਸਾਡੇ ਜਿਹੜੇ ਪ੍ਰਧਾਨ ਸਾਹਿਬ ਪਵਿੱਤਰ ਸਿੰਘ ਸਾਹਨੀ ਹੁੰਦੇ ਸਨ ਸਾਡੇ, ਉਹਨਾਂ ਨੇ ਮੈਨੂੰ ਲੈ ਗਏ ਉੱਥੇ। ਅਸੀਂ ਉੱਥੇ ਇੱਕ ਕੰਮ ਕੀਤਾ, ਅਸੀਂ ਇਹ ਕੀਤਾ ਕਿ ਵੀ ਅਸੀਂ ਕਿਹਾ ਵੀ ਤੁਹਾਨੂੰ ਇਨਫਰਾਸਟ੍ਰਕਚਰ ਜਿਹੜਾ ਉਹ ਸਾਨੂੰ ਤੁਸੀਂ ਮੁਹੱਈਆ ਕਰੋ ਗੁਰਦੁਆਰੇ ਵੇਲੇ, ਬੜੀ ਵੱਡੀ ਜਗ੍ਹਾ ਸੀ ਉਹਨਾਂ ਕੋਲ, ਅਤੇ ਪਹਿਲੇ ਇੱਕ ਛੋਟਾ ਜਿਹਾ ਕਮਰਾ ਦਿੱਤਾ, ਫਿਰ ਉਹ ਵੱਡਾ ਹੋ ਗਿਆ, ਫਿਰ ਅਖੀਰ 'ਤੇ ਅਸੀਂ ਪੂਰਾ ਤਕਰੀਬਨ 1000 ਗਜ਼ ਦੀ ਜਗ੍ਹਾ ਸੀ, ਉਹਦੇ ਵਿੱਚ ਬਹੁਤ ਵੱਡਾ ਹਾਲ ਸੀਗਾ, ਉਹਦੇ ਵਿੱਚ ਸਾਨੂੰ ਅਸੀਂ ਲਾਇਬ੍ਰੇਰੀ ਬਣਾਈ, ਤਕਰੀਬਨ 50,000 ਕਿਤਾਬ ਅਸੀਂ ਇਕੱਠੀ ਕੀਤੀ ਲੋਕਾਂ ਦੇ ਕੋਲੋਂ ਜਾ ਕੇ, ਲੋਕਾਂ ਨੂੰ ਜਾ ਕੇ ਰਿਕੁਐਸਟ ਕਰਨੀ ਵੀ ਤੁਸੀਂ ਆਪਣੀਆਂ ਕਿਤਾਬਾਂ ਸਾਨੂੰ ਦਿਓ, ਜਿਹੜੀ ਤੁਹਾਡੇ ਕੋਲ ਕਿਤਾਬਾਂ ਪਈਆਂ ਹੋਈਆਂ ਫਾਲਤੂ ਪਈਆਂ ਉਹਨਾਂ ਨੂੰ ਫਿਰ ਜਿਹੜੀਆਂ ਐਕਸਟਰਾ ਹੋ ਜਾਂਦੀਆਂ, ਮੰਨ ਲਓ ਇੱਕ ਕਿਤਾਬ ਜਿਹੜੀ ਹੈ ਉਸਦੀ ਸਾਡੇ ਕੋਲ 10 ਕਾਪੀਆਂ ਆ ਗਈਆਂ ਨੇ, ਅਸੀਂ 2 ਜਾਂ 3 ਕਾਪੀਆਂ ਆਪਣੇ ਕੋਲ ਰੱਖ ਲੈਂਦੇ ਸੀ, ਬਾਕੀ ਕਿਤਾਬਾਂ ਅਸੀਂ ਦੂਸਰੀਆਂ ਲਾਇਬ੍ਰੇਰੀ ਨੂੰ ਭੇਜ। ਇਸ ਤਰ੍ਹਾਂ ਕਰਦੇ ਕਰਦੇ ਹਿੰਦੀ ਦੀਆਂ, ਉਰਦੂ ਦੀਆਂ, ਬੰਗਲਾ ਭਾਸ਼ਾ ਦੀਆਂ, ਗੁਜਰਾਤੀ ਦੀਆਂ, ਕਸ਼ਮੀਰੀ ਦੀਆਂ, ਇਸ ਤਰ੍ਹਾਂ ਹੋਰ ਕਈ ਭਾਸ਼ਾਵਾਂ ਦੀਆਂ, ਅੰਗਰੇਜ਼ੀ ਦੀਆਂ ਕਿਤਾਬਾਂ ਸਾਡੇ ਕੋਲ ਆ ਜਾਂਦੀਆਂ ਸਨ, ਅਤੇ ਉਹ ਅਸੀਂ ਕਿਤਾਬਾਂ ਜਿਹੜੀਆਂ ਨੇ ਵੱਖ ਜਾਂ ਤਾਂ ਉਹਨਾਂ ਦੇ ਭਵਨ ਜਾਂ ਕਿਤਾਬ ਲਾਇਬ੍ਰੇਰੀਆਂ ਦੇ ਵਿੱਚ ਅਸੀਂ ਦੇ ਆਉਂਦੇ ਸੀ ਉਹਨਾਂ ਨੂੰ ਜਾ ਕੇ, ਅਤੇ ਇਸ ਤਰੀਕੇ ਨਾਲ ਇੱਕ ਅਸੀਂ ਲਹਿਰ ਜਿਹੜੀ ਉਹ ਬਣਾਈ, ਇਹ ਬੜਾ ਵੱਡਾ ਕੰਮ ਕੀਤਾ। ਅਤੇ ਔਰ ਉਹ 50,000 ਦੇ ਕਰੀਬ ਕਿਤਾਬ ਜਿਹੜੀ ਹਰ ਸਬਜੈਕਟ ਉੱਪਰ ਬੜੀ ਸੈਕੂਲਰ ਕਿਸਮ ਦੀ ਲਾਇਬ੍ਰੇਰੀ ਹੁੰਦੀ ਸੀ, ਇਸੇ ਤਰੀਕੇ ਨਾਲ ਉਸ ਤੋਂ ਬਾਅਦ ਦੇਖਾ ਦੇਖੀ ਸਾਨੂੰ ਇੱਕ ਹੋਰ ਲਾਇਬ੍ਰੇਰੀ ਬਣਾਈ, ਇੱਕ ਹੋਰ ਫਤਿਹਨਗਰ ਦੇ ਵਿੱਚ ਲਾਇਬ੍ਰੇਰੀ ਬਣਾਈ, ਇਸ ਤਰ੍ਹਾਂ ਹਰ ਇੱਕ ਬਹੁਤ ਸਾਰੀਆਂ ਲਾਇਬ੍ਰੇਰੀਆਂ ਦਾ ਇੱਕ ਜਿਹੜਾ ਨਾ ਇੱਕ ਸਮੂਹ ਜਿਹੜਾ ਉਹ ਬਣ ਗਿਆ। ਇੱਕ ਬੜਾ ਇੰਪੋਰਟੈਂਟ ਕੰਮ ਸੀ, ਮੈਨੂੰ ਇਹਦੇ 'ਚ ਬੜੀ ਖੁਸ਼ੀ ਮਹਿਸੂਸ ਹੁੰਦੀ ਸੀ, ਸਭ ਤੋਂ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਸੀ ਲਾਇਬ੍ਰੇਰੀਆਂ ਦੇ ਵਿੱਚ ਕੰਮ ਕਰਕੇ, ਸੋਸ਼ਲ ਕੰਮ ਕਰਕੇ। ਔਰ ਕਮਾਲ ਦੀ ਗੱਲ ਹੈਗੀ, ਉਦੋਂ ਕਿਰਨ ਬੇਦੀ ਜੀ ਜਿਹੜੇ ਸਨ ਉਹ IG ਪ੍ਰਿਜ਼ਨ ਸਨ ਤਿਹਾੜ ਜੇਲ੍ਹ ਦੇ ਵਿੱਚ, ਅਤੇ ਉਹਨਾਂ ਨੇ ਸਾਨੂੰ ਲੈ ਕੇ ਗਏ ਕਿ ਤੁਸੀਂ ਇੱਥੇ ਤਿਹਾੜ ਜੇਲ੍ਹ ਦੇ ਵਿੱਚ ਵੀ ਲਾਇਬ੍ਰੇਰੀਆਂ ਖੋਲ੍ਹੋ। ਉੱਥੇ ਵੀ ਅਸੀਂ ਲਾਇਬ੍ਰੇਰੀਆਂ ਖੋਲ੍ਹੀਆਂ, ਉੱਥੇ ਅਸੀਂ ਪੰਜਾਬ ਦਾ ਜਿਹੜਾ ਸੈੱਲ ਸੀ ਉੱਥੇ ਅਸੀਂ ਲਾਇਬ੍ਰੇਰੀਆਂ ਖੋਲ੍ਹੀਆਂ, ਇਸੇ ਤਰੀਕੇ ਨਾਲ ਅਸੀਂ ਕਸ਼ਮੀਰ ਦਾ ਸੈੱਲ ਸੀਗਾ ਉੱਥੇ ਲਾਇਬ੍ਰੇਰੀਆਂ ਖੋਲ੍ਹੀਆਂ, ਹੋਰ ਇਸ ਤਰ੍ਹਾਂ ਵੀ ਅਸੀਂ ਕਾਰਸਪੋਂਡੈਂਸ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਸੋਚਦੇ ਸੀਗੇ, ਇਹ ਸਾਰੀ ਗੱਲ ਸਟਾਰਟ ਹੋ ਗਈ ਸੀ, ਪਰ ਕੁਛ ਵਜ੍ਹਾ ਕਰਕੇ ਉਹ ਰੁਕ ਗਿਆ ਸਾਰਾ ਕੰਮ।
0: ਅੱਛਾ, ਡਾਕਟਰ ਮਨਜੀਤ ਸਿੰਘ ਜੀ, ਤੁਸੀਂ ਹਾਲੇ ਵੀ ਰੁਕੇ ਨਹੀਂ ਹੋ, ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਸਾਹਿਤਕ ਸੰਸਥਾਵਾਂ ਨਾਲ, ਆਪਣੀਆਂ ਸਰਗਰਮੀਆਂ ਨਾਲ, ਲਿਖਣ ਪੜ੍ਹਨ ਨਾਲ ਉਸੇ ਤਰ੍ਹਾਂ ਜੁੜੇ ਹੋਏ ਹੋ। ਪਰ ਇਹ ਗੱਲਾਂ ਕਰਦੇ ਹੋਏ ਜਦੋਂ ਅਸੀਂ ਅੱਜ ਦੇ ਸਮੇਂ ਦੇ ਵਿੱਚ ਆਉਂਦੇ ਕਿ ਹੁਣ ਕਿਉਂਕਿ ਨਵੀਂ ਪੀੜ੍ਹੀ ਹੈ ਲੇਖਕਾਂ ਦੀ, ਅਤੇ ਇਹਦੇ ਨਾਲ ਆਲੋਚਕ ਵੀ ਜਿਹੜੇ ਨੇ ਉਹਨਾਂ ਦੀ ਵੀ ਇੱਕ ਨਵੀਂ ਜਨਰੇਸ਼ਨ, ਨਵੀਂ ਪੀੜ੍ਹੀ ਹੈ, ਤਾਂ ਤੁਸੀਂ ਕੀ ਸਮਝਦੇ ਹੋ ਕਿ ਅੱਜ ਦੇ ਜਿਹੜੇ ਆਲੋਚਕ ਨੇ ਉਹ ਕੀ ਆਪਣਾ ਫਰਜ਼ ਬਾਖੂਬੀ ਨਿਭਾ ਰਹੇ ਨੇ, ਜਾਂ ਉਹਨਾਂ ਦੇ ਵਿੱਚ ਕੋਈ ਉਹਨਾਂ ਦਾ ਜੋ ਆਲੋਚਨਾ ਦਾ ਤਰੀਕਾ ਹੈ, ਮਾਪਦੰਡ ਨੇ, ਉਹ ਬਦਲ ਗਏ ਨੇ, ਜਾਂ ਲੇਖਕ ਬਦਲ ਗਏ ਨੇ, ਜਾਂ ਕਿ ਅੱਜ ਦੇ ਸਮੇਂ ਬਾਰੇ ਤੁਸੀਂ ਕੀ ਮਤਲਬ ਕਹਿਣਾ ਚਾਹੋਗੇ ਮੌਜੂਦਾ?
1: ਦੇਖੋ, 2 ਗੱਲਾਂ ਤੁਸੀਂ ਕੀਤੀਆਂ ਨੇ, ਇੱਕ ਲੇਖਕ ਅਤੇ ਇੱਕ ਸਾਹਿਤ ਚਿੰਤਨ ਬਾਰੇ, ਮੈਂ ਦੋਨਾਂ ਬਾਰੇ ਗੱਲਾਂ ਕਰਾਂਗਾ। ਲੇਖਕ ਜਿਹੜੇ ਨੇ, ਜਿਹੜੇ ਸਾਡੇ ਪੁਰਾਣੇ ਲੇਖਕ ਸੀ ਨਾ, ਉਹਨਾਂ ਦੇ ਕੋਲ ਐਕਸਪੀਰੀਅੰਸ ਬੜਾ ਹੁੰਦਾ ਸੀਗਾ, ਅਨੁਭਵ ਬੜਾ ਸੀ, ਜ਼ਿੰਦਗੀ ਦਾ ਅਨੁਭਵ ਬੜਾ ਹੁੰਦਾ ਸੀ। ਵਾਰਿਸ ਸ਼ਾਹ ਲੈ ਲਓ, ਮੈਂ ਕਹਿੰਦਾ ਵਾਰਿਸ ਸ਼ਾਹ ਦੀ ਹੀਰ ਲੈ ਲਓ, ਉਹ ਹੀਰ ਦੀ ਗੱਲ ਕਰਦੇ ਕਰਦੇ ਕਿ ਉੱਥੇ ਦੇ ਸਾਹਿਤ ਸੱਭਿਆਚਾਰ, ਉਹਨਾਂ ਦੇ ਕੱਪੜੇ, ਉਹਨਾਂ ਦੇ ਗਹਿਣੇ, ਉਹਨਾਂ ਕਮਾਲ ਪੰਜਾਬੀ ਦਾ ਪੂਰਾ ਹੈ, ਪੂਰਾ ਭੰਡਾਰ ਜਿਹੜਾ ਉਹ ਸਾਹਮਣੇ ਆ ਦਿੰਦਾ। ਅੱਛਾ, ਇਸੇ ਤਰੀਕੇ ਨਾਲ ਜਿਹੜੇ ਸਾਡੇ ਜਿੰਨੇ ਵੀ ਪੁਰਾਣੇ ਲੇਖਕ ਨੇ, ਉਹ ਜ਼ਿੰਦਗੀ ਦੇ ਅਨੁਭਵ ਵਿੱਚੋਂ ਬੋਲਦੇ ਸੀਗੇ, ਔਰ ਉਹਨਾਂ ਦਾ ਅਨੁਭਵ ਬੜਾ ਵਿਸ਼ਾਲ ਹੁੰਦਾ ਸੀਗਾ। ਸਾਡੇ ਜਿਹੜੇ ਨਵੇਂ ਲੇਖਕ ਨੇ, ਉਹਨਾਂ ਦੇ ਕੋਲ ਥੋੜ੍ਹਾ ਜਿਹਾ ਨਾ ਅਨੁਭਵ ਘਟਦਾ ਜਾ ਰਿਹਾ, ਇਹ ਬੜੀ ਚਿੰਤਾ ਦੀ ਗੱਲ ਹੈਗੀ ਹੈ। ਉਹ ਉਹਨਾਂ ਦੀ ਇਸ ਕਰਕੇ ਉਹਨਾਂ ਦੀ ਗੱਲ ਦੇ ਵਿੱਚ ਨਾ ਉਹ ਮਲਟੀ ਲੇਅਰਡਨੈਸ ਜਿਹੜੀ ਨਾ, ਜਿਹੜੀ ਇੱਕ ਬਹੁ ਪਰਤਤਾ ਜਿਹੜੀ ਉਹ ਘਟਦੀ ਨਜ਼ਰ ਆਉਂਦੀ ਹੈ, ਅਤੇ ਉਹ ਇੱਕ ਸਿਮਟਮ ਦੀ ਪੱਧਰ 'ਤੇ ਚਲੇ ਜਾਂਦੇ ਨੇ। ਜਿਵੇਂ ਮੰਨ ਲਓ ਹੁਣ ਨਾਰੀਵਾਦੀ ਹੈ ਇੱਕ ਆਲੋਚਕ ਹੈ ਜਾਂ ਲੇਖਕ ਹੈਗੀ ਹੈ, ਉਹ ਨਾਰੀਵਾਦ ਦੇ ਬਾਰੇ ਗੱਲ ਕਰਦੀ ਹੈ ਤਾਂ ਬਸ ਉਹਨੂੰ ਲੱਗਦਾ ਕਿ ਬਈ ਨਾਰੀਵਾਦ ਹੀ ਸਭ ਕੁਛ ਹੈਗਾ, ਜਾਂ ਦਲਿਤਵਾਦ ਹੈ ਉਹਦੇ ਸਭ ਕੁਛ ਹੈਗਾ। ਵਰਾਇਟੀ ਜਿਹੜੀ ਨਾ ਉਹ ਖਤਮ ਹੁੰਦੀ ਜਾ ਰਹੀ ਹੈ ਸਾਡੇ ਕੋਲ, ਜਿਹੜੀ ਉਹ ਵਰਾਇਟੀ ਰਹਿਣੀ ਚਾਹੀਦੀ ਹੈ, ਨੰਬਰ 1। ਨੰਬਰ 2, ਜਿਹੜੀ ਸਾਹਿਤ ਚਿੰਤਨ ਦੇ ਵਿੱਚ ਜਿਹੜੀ ਸ਼ਿੱਦਤ ਸੀਗੀ ਉਹ ਘਟਦੀ ਜਾ ਰਹੀ ਹੈ।

0: ਜਿਹੜੀ ਨਵੇਂ ਸਾਡੇ ਵਿਦਵਾਨ ਨੇ, ਸਾਡੇ ਪਹਿਲੀ ਗੱਲ ਤਾਂ ਪਹਿਲੇ ਨਵੇਂ ਵਿਦਵਾਨ ਆ ਹੀ ਨਹੀਂ ਰਹੇ, ਤੁਸੀਂ ਦੇਖ ਲਓ ਸਾਡੇ ਸਾਡੇ ਤੁਹਾਡੇ ਸਾਹਮਣੇ ਨੇ ਜਿਹੜੇ ਵਿਦਵਾਨ ਸਾਡੇ ਕੋਲ ਆਏ ਨੇ, ਉਹਨਾਂ ਤੋਂ ਛੱਡ ਕੇ ਅਗਲੀ ਜਨਰੇਸ਼ਨ ਜਿਹੜੀ ਹੈ ਉਹਦੇ ਵਿੱਚ ਸਾਡੇ ਘੱਟ ਆ ਰਹੇ ਨੇ, ਉਹਦਾ ਨਤੀਜਾ ਕੀ ਨਿਕਲਦਾ, ਪੜ੍ਹਨ ਲਿਖਣ ਦਾ ਘੱਟ ਜਿਹੜਾ ਨਾ ਉਹ ਮਟੀਰੀਅਲਿਜ਼ਮ ਜਿਹੜਾ ਉਹ ਹਾਵੀ ਹੋ ਰਿਹਾ, ਪਦਾਰਥਵਾਦ ਜਿਹੜਾ ਉਹ ਹਾਵੀ ਹੋ ਰਿਹਾ, ਜਿਸ ਕਰਕੇ ਸਾਹਿਤ ਚਿੰਤਨ ਜਿਹੜਾ ਉਸਨੂੰ ਇਹ ਠੇਸ ਜਿਹੜੀ ਹੈ ਇਹ ਪਹੁੰਚ ਰਹੀ ਹੈ। ਪਰ ਕੁੱਲ ਮਿਲਾ ਕੇ ਪਰ ਪੰਜਾਬੀ ਸਾਹਿਤ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਇਹਦਾ ਇਤਨਾ ਵਿਸ਼ਾਲ ਇਹਦਾ ਖੇਤਰ ਹੈਗਾ ਕਿ ਇਹਦੇ ਵਿੱਚ ਇਤਨੇ ਅਨੁਭਵ, ਜੀਵਨ ਦੇ ਅਨੁਭਵ ਜਿਹੜੇ ਨੇ ਉਹ ਪੇਸ਼ ਹੋਏ ਪਏ ਨੇ, ਚਾਹੇ ਉਹ ਨਾਨਕ ਬਾਣੀ ਲੈ ਲਓ, ਚਾਹੇ ਉਹ ਸੂਫੀਆਂ ਦਾ ਕਲਾਮ ਲੈ ਲਓ, ਬਾਬਾ ਸ਼ੇਖ ਫਰੀਦ ਜੀ ਦਾ ਕਲਾਮ ਲੈ ਲਓ, ਬਾਬਾ ਭਗਤ ਕਬੀਰ ਜੀ ਦਾ ਕਲਾਮ ਲੈ ਲਓ, ਭਗਤ ਨਾਮਦੇਵ ਜੀ ਦਾ ਕਲਾਮ ਲੈ ਲਓ। ਮੈਂ ਕਹਿੰਦਾ ਜ਼ਿੰਦਗੀ ਦੇ ਇਤਨੇ ਆਯਾਮ ਜਿਹੜੇ ਨੇ, ਇਤਨੀਆਂ ਡਾਇਮੈਂਸ਼ਨਸ ਉਹਨਾਂ 'ਚ ਪੇਸ਼ ਨੇ ਕਿ ਜੇ ਅਸੀਂ ਉਹਨਾਂ ਨੂੰ ਹੀ ਪੜ੍ਹਨ ਬਹਿ ਜਾਈਏ ਤਾਂ ਮੇਰਾ ਖਿਆਲ ਹੈ ਕਿ ਅਸੀਂ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਤਜ਼ਰਬੇ ਘਟਦੇ ਜਾ ਰਹੇ ਨੇ, ਅਨੁਭਵ ਘਟਦੇ ਜਾ ਰਹੇ, ਅਸੀਂ ਉਸ ਸਾਹਿਤ ਵਿੱਚੋਂ ਉਹਨਾਂ ਤਜ਼ਰਬਿਆਂ ਨੂੰ ਉਹਨਾਂ ਅਨੁਭਵਾਂ ਦੇ ਨਾਲ ਜੁੜ ਸਕਦੇ ਹਾਂ। ਸਾਡੇ ਜਿਹੜੇ ਨਵੇਂ ਜਨਰੇਸ਼ਨ ਦੇ ਜਿਹੜੇ ਲੇਖਕ ਨੇ ਜਾਂ ਹੋਰ ਚਿੰਤਕ ਨੇ, ਵਿਦਵਾਨ ਨੇ, ਹਰ ਸਬਜੈਕਟ ਦੇ ਕਹਿ ਲਓ, ਉਹ ਉੱਪਰ ਉੱਪਰ ਤੈਰਦੇ ਨੇ। ਇਹ ਇੱਕ ਬੜੀ ਵੱਡੀ ਗੱਲ ਜਿਹੜੀ ਹੈ ਨਾ ਸਾਨੂੰ ਲੱਗ ਰਹੀ ਹੈ, ਅਤੇ ਉਹ ਡੈਪਥ ਵਿੱਚ ਨਹੀਂ ਜਾਂਦੇ। ਜਿਹੜੇ ਡੈਪਥ ਵਿੱਚ ਜਾਂਦੇ ਨੇ ਅਤੇ ਉਹਨਾਂ ਦੀ ਲੇਖਣੀ, ਉਹਨਾਂ ਦੇ ਕੰਮ ਦੇ ਵੀ ਦੀ ਪ੍ਰਸ਼ੰਸਾ ਵੀ ਜਿਹੜੀ ਉਹ ਹੁੰਦੀ ਹੈ, ਉਹਨਾਂ ਦੇ ਕੰਮ ਦੇ ਵਿੱਚ ਡੈਪਥ ਹੁੰਦੀ ਹੈ, ਇਹ ਜਿਹੜਾ ਇੱਕ ਬੜਾ ਵੱਡਾ ਹੈਗਾ। ਪਰ ਜੇ ਮੇਰੀ ਰਾਏ ਇਹ ਹੈਗੀ ਹੈ ਕਿ ਆਪਾਂ ਚਿੰਤਨ ਦੇ ਨਾਲ ਜੁੜੇ ਹਾਂ, ਸਿਰਫ ਗੱਲ ਪੰਜਾਬੀ ਦੀ ਨਹੀਂ ਹੈਗੀ, ਗੱਲ ਸਿਰਫ ਕਿਸੇ ਭਾਸ਼ਾ ਦੀ ਨਹੀਂ ਹੈਗੀ, ਸਿਰਫ ਭਾਸ਼ਾ ਹੀ ਤੱਕ ਨਹੀਂ, ਹਰ ਸਬਜੈਕਟ ਦੀ ਗੱਲ ਹੈਗੀ ਹੈ ਕਿ ਜਦੋਂ ਵੀ ਕੋਈ ਵੀ ਬੱਚਾ ਕਿਸੇ ਵੀ ਸਬਜੈਕਟ ਦੇ ਨਾਲ ਜੁੜਿਆ ਹੋਵੇ ਤਾਂ ਉਹਨੂੰ ਚਾਹੀਦਾ ਕਿ ਉਹ ਆਪਣੇ ਫੀਲਡ ਦੇ ਵਿੱਚ ਐਕਸੈਲ ਕਰੇ, ਐਕਸੈਲੈਂਟ ਜਿਹੜਾ ਉਹ ਬਣੇ। ਜੇ ਉਹ ਐਕਸੈਲ ਨਹੀਂ ਕਰਦਾ ਤਾਂ ਇਹਦਾ ਮਤਲਬ ਕਿ ਉਹ ਕਿਸੇ ਨਾ ਕਿਸੇ ਉੱਪਰ ਉੱਪਰ ਤੈਰ ਰਿਹਾ ਹੈਗਾ, ਉਹ ਡੈਪਥ ਵਿੱਚ ਨਹੀਂ ਗਿਆ।
1: ਅੱਛਾ, ਕੋਈ ਵੀ ਲੇਖਕ ਹੈ, ਕੋਈ ਵੀ ਵਿਦਵਾਨ ਹੈ, ਜਿਵੇਂ ਤੁਸੀਂ ਦੱਸਿਆ ਕਿ ਉਹਨੂੰ ਜਿਹੜਾ ਹੈ ਬਹੁਤ ਹੀ ਡੈਪਥ ਦੇ ਵਿੱਚ, ਡੂੰਘਾਈ ਦੇ ਵਿੱਚ, ਗਹਿਰਾਈ ਦੇ ਵਿੱਚ ਜਾ ਕੇ ਉਸ ਚੀਜ਼ ਨੂੰ ਜਿਹੜਾ ਹੈ ਸਮਝਣਾ ਚਾਹੀਦਾ, ਉਹਦਾ ਅਨੁਭਵ ਲੈਣਾ ਚਾਹੀਦਾ, ਅਤੇ ਉਹ ਅਨੁਭਵ ਉਹਦੀ ਲੇਖਣੀ ਵਿੱਚੋਂ ਜਦੋਂ ਝਲਕੇਗਾ ਤਾਂ ਉਹਦੀ ਲੇਖਣੀ ਵਾਕਿਆ ਹੀ ਇੱਕ ਜੋ ਜਾਨਦਾਰ ਲੇਖਣੀ ਹੋਏਗੀ। ਅਤੇ ਡਾਕਟਰ ਮਨਜੀਤ ਸਿੰਘ ਜੀ, ਅੱਜ ਤੁਸੀਂ ਬੜਾ ਵਡਮੁੱਲਾ ਸਮਾਂ ਕੱਢ ਕੇ ਆਏ ਅਤੇ ਸਾਡੇ ਨਾਲ ਆਪਣੀ ਜ਼ਿੰਦਗੀ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਇੱਥੇ ਆਉਣ ਦੇ ਲਈ, ਇਹ ਸਮਾਂ ਕੱਢਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇਹ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ
2: ਜੀ। ਆਇਆਂ ਨੂੰ ਇਸ ਲੜੀ ਹੇਠ ਅਸੀਂ ਡਾਕਟਰ ਮਨਜੀਤ ਸਿੰਘ ਹੋਰਾਂ ਨਾਲ ਇੰਟਰਵਿਊ ਸੁਣ ਰਹੇ ਸੀ, ਅਤੇ ਆਓ ਹੁਣ ਸੁਣੀਏ ਇਹ ਗੀਤ ਲੱਠੇ ਦੀ ਚਾਦਰ, ਜਿਸ ਨੂੰ ਆਵਾਜ਼ ਦਿੱਤੀ ਏ ਸੁਰਿੰਦਰ ਕੌਰ ਨੇ।

ਅਸੀਂ ਸੁਣ ਰਹੇ ਸੀ ਇਹ ਲੋਕ ਗੀਤ ਲੱਠੇ ਦੀ ਚਾਦਰ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

0: अभी आप सुन रहे थे कार्यक्रम एक ही फिल्म से। आकाशवाणी दिल्ली का यह इंद्रप्रस्थ चैनल है। मीडियम वेव 366.3 मीटर अर्थात 819 किलोहर्ट्ज़, DRM 810 किलोहर्ट्ज़ पर। 1:40 होने को है, लीजिए सुनते हैं समाचार।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ 'ਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਕੇਂਦਰ ਨੇ ਕਿਹਾ ਦੇਸ਼ 'ਚ ਹੁਣ ਤੱਕ ਇਬੋਲਾ ਵਾਇਰਸ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤੀ ਗ੍ਰੈਂਡ ਮਾਸਟਰ ਇਨੀਆਨ ਪੰਨੀ ਰਸਲੇਮ ਨੇ 2 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਅਤੇ IPL ਕ੍ਰਿਕਟ ਵਿਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿਚ ਰਾਜਸਥਾਨ ਰਾਇਲਸ ਨਾਲ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਸਰਵਉੱਚ ਅਦਾਲਤ ਨੇ ਕਿਹੈ ਕਿ SIR ਪ੍ਰਕਿਰਿਆ ਆਜ਼ਾਦ ਤੇ ਨਿਰਪੱਖ ਚੋਣਾਂ ਦੀਆਂ ਸੰਵਿਧਾਨਕ ਜ਼ਰੂਰਤਾਂ ਨੂੰ ਅੱਗੇ ਵਧਾਉਂਦੀ ਏ। ਅਦਾਲਤ ਨੇ ਫੈਸਲਾ ਸੁਣਾਇਆ ਕਿ ਚੋਣ ਕਮਿਸ਼ਨ ਲੋਕ ਨੁਮਾਇੰਦਗੀ ਐਕਟ 1950 ਦੀ ਧਾਰਾ 324 ਅਤੇ ਇਸ ਦੇ ਅਧੀਨ ਬਣਾਏ ਗਏ ਨਿਯਮਾਂ ਦੇ ਤਹਿਤ SIR ਕਰਵਾਉਣ ਦੀ ਸ਼ਕਤੀ ਰੱਖਦਾ। ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੋਏ ਮਾਲਿਆ ਬਾਗਚੀ ਦੀ ਬੈਂਚ ਨੇ ਬਿਹਾਰ 'ਚ SIR ਕਰਵਾਉਣ ਲਈ ਪਿਛਲੇ ਸਾਲ ਜੂਨ 'ਚ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀਆਂ ਰਿਟ ਪਟੀਸ਼ਨਾਂ ਤੇ ਫੈਸਲਾ ਸੁਣਾਇਐ। ਸੁਪਰੀਮ ਕੋਰਟ ਨੇ ਕਿਹੈ ਕਿ SIR ਪ੍ਰਕਿਰਿਆ ਦਾ ਉਦੇਸ਼ ਆਜ਼ਾਦ ਤੇ ਨਿਰਪੱਖ ਚੋਣਾਂ ਦੇ ਉਦੇਸ਼ ਨੂੰ ਪ੍ਰਾਪਤ ਕਰਨਾ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਵੱਲੋਂ ਦਿੱਤੇ ਗਏ ਫੈਸਲੇ 'ਚ ਕਿਹਾ ਗਿਐ ਕਿ ਜਦੋਂ ਕਿ ਕਾਨੂੰਨ ਖੁਦ ਕਿਸੇ ਵੀ ਸਮੇਂ ਦਰਜ ਕੀਤੇ ਜਾਣ ਵਾਲੇ ਕਾਰਨਾਂ ਦੇ ਆਧਾਰ ਤੇ ਅਤੇ ਚੋਣ ਕਮਿਸ਼ਨ ਵੱਲੋਂ ਢੁਕਵੇਂ ਸਮਝੇ ਜਾਣ ਵਾਲੇ ਤਰੀਕੇ ਨਾਲ ਵਿਸ਼ੇਸ਼ ਸੋਧ ਨੂੰ ਅਧਿਕਾਰਤ ਕਰਦੈ ਤਾਂ ਵਿਵਾਦਿਤ ਪ੍ਰਕਿਰਿਆ ਨੂੰ ਸਿਰਫ਼ ਇਸ ਲਈ ਅਯੋਗ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਇਹ ਨਿਯਮਿਤ ਸੋਧਾਂ ਲਈ ਨਿਰਧਾਰਤ ਆਮ ਪ੍ਰਕਿਰਿਆਵਾਂ ਦੇ ਅਨੁਕੂਲ ਨਹੀਂ ਹੈ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਚੋਣ ਕਮਿਸ਼ਨ ਨੇ ਆਪਣੀਆਂ ਕਾਨੂੰਨੀ ਸ਼ਕਤੀਆਂ ਤੋਂ ਵੱਧ ਕਾਰਵਾਈ ਕੀਤੀ ਹੈ। ਸਿਖਰਲੀ ਅਦਾਲਤ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਚੋਣ ਕਮਿਸ਼ਨ ਵੱਲੋਂ ਅਪਣਾਈ ਗਈ ਪ੍ਰਕਿਰਿਆ ਲੋਕ ਨੁਮਾਇੰਦਗੀ ਐਕਟ 1950 ਦੇ ਨਿਯਮਾਂ 1960 ਦੇ ਉਲਟ ਸੀ। ਰਾਜਸਥਾਨ ਉੱਚ ਅਦਾਲਤ ਨੇ ਅੱਜ ਆਸਾਰਾਮ ਬਾਪੂ ਨੂੰ ਅੰਸ਼ਕ ਰਾਹਤ ਦਿੰਦਿਆਂ ਉਸ ਨੂੰ ਪੋਕਸੋ ਐਕਟ ਦੇ ਤਹਿਤ ਸਮੂਹਿਕ ਜਬਰ ਜਨਾਹ, ਸਮੂਹਿਕ ਜਿਨਸੀ ਸ਼ੋਸ਼ਣ ਤੇ ਅਪਰਾਧਿਕ ਸਾਜਿਸ਼ ਨਾਲ ਸਬੰਧਤ ਦੋਸ਼ਾਂ ਤੋਂ ਬਰੀ ਕਰ ਦਿੱਤੈ। ਹਾਲਾਂਕਿ ਅਦਾਲਤ ਨੇ ਭਾਰਤੀ ਦੰਡ ਸੰਹਿਤਾ ਦੇ ਤਹਿਤ ਇਕ ਨਾਬਾਲਗ ਨਾਲ ਜਬਰ ਜਨਾਹ ਮਾਮਲੇ 'ਚ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਐ। ਇਸ ਮਾਮਲੇ 'ਚ ਆਸਾਰਾਮ ਦੀ ਉਮਰ ਕੈਦ ਜਾਰੀ ਰਹੇਗੀ। ਉੱਚ ਅਦਾਲਤ ਨੇ ਆਸਾਰਾਮ ਨੂੰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤੈ। ਉਹ ਇਸ ਸਮੇਂ ਅਸਥਾਈ ਜ਼ਮਾਨਤ ਤੇ ਨੇ, ਜਿਸ ਨੂੰ ਇਸ ਹਫ਼ਤੇ ਦੇ ਸ਼ੁਰੂ ਵਿਚ 7 ਦਿਨਾਂ ਲਈ ਵਧਾ ਦਿੱਤਾ ਗਿਆ ਸੀ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੈ। CBI ਨੇ ਹੁਣ ਤੱਕ ਇਸ ਮਾਮਲੇ ਵਿਚ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ, ਲਾਤੂਰ ਤੇ ਅਹਿਲਿਆ ਨਗਰ ਤੋਂ ਕੁੱਲ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੈ। ਲਾਤੂਰ ਦੇ ਰਹਿਣ ਵਾਲੇ ਡਾ. ਮਨੋਜ ਸਿਰੂਰੋ ਨੂੰ ਵੀ ਨੀਟ ਪ੍ਰਸ਼ਨ ਲੀਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਐ।